ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ ਕਰੋ ਕਿਰਪਾ ਸਾਰੇ। ਸਮੂਹ ਪ੍ਰਬੰਧਕ ਸਾਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ ਆਪਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੇ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ ਨਾਲ ਹੀ ਅਰਦਾਸ ਵੀ ਕਰਾਂਗੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੋ

ਛਡਾਇਆ ਸਲੂਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਾਇਆ।

ਘਰੁ ਕਿਹਾ ਜਿਤੁ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿਤੇ ਤੇਰੇ ਗਾਵਣ ਹਾਰੇ ਗਾਵਨ।

ਬਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ

ਚਾਰੇ ਸੋਈ ਸੋਈ ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।

ਪਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ

ਆਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ

प्रणवत नानक तिन की सरणा जिन तू नाही विसरया। आशा महला पंजवां।

भव जल तरन कै जन्म वृथा जात रंग माया कै रहाऊ। जप तप

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਘਰ ਤਾ ਤੇਰੇ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ।

सुनते पुनीत कहते पवित सतगुर रहया पर पूरे बिनवंत।

ਸਤਸੰਗ ਜੀ। ਬੋਲੋ ਜੀ, ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਆਸ ਬੋਧੀ ਪਾਤਸ਼ਾਹ ਦਸ ਪ੍ਰਥਮ ਭਗਵਤੀ ਸਿਮਰ ਕਹੇ, ਗੁਰੂ ਨਾਨਕ ਲਈ ਕਿਹਾ ਹੈ, ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹ ਨਿਧਿਆ ਵੈਤਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ੀਆਂ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੈਂਤਰ ਕੀ ਖਰਚਾ ਸਾਹਿਬ। ਬੋਲੋ ਜੀ ਵਾਹਿਗੁਰੂ ਜੀ। ਪ੍ਰਭਾਤ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹਿ ਦੇਹ ਡਿੱਡ ਕੀਤਾ ਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ। ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਚਰਚੀਆਂ ਚੜੇ ਆ ਰਹੇ ਨਚਾਏ ਗਏ, ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸੀ ਕਿਸੇ ਤੋਂ ਕੇਸਾਂ ਸਵਾਸਾਂ ਸਿੰਘ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਕਰਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਵਾਦ ਗੁਰਦੁਆਰਾ ਦਾ ਧਿਆਨ ਕਰਕੇ। ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ, ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਕੀਆਂ ਚੰਡੇ ਬੁੰਗੇ ਜੁਗ ਜੁਗਾ ਟਨ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਥ ਸਦਾ ਸਾਹਿਤਾ ਜਿਉਂ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ, ਨਿਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਰੰਗ ਉਤਾਰਿਓ, ਦੋਹੇ ਘਰ ਜੋੜ ਕਰੋ ਅਰਦਾਸ, ਤੁਸੀਂ ਭਾਵੇ ਤਾਣੇ ਰਾਸ। ਹੇ ਕੀ ਬਨਵਾਸ ਜੀ, ਆਪ ਦੇ ਚੰਨ ਕਾਮਨਾ ਦਰਦਾਸ ਵਿੱਚ ਤਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ, ਅੱਧ ਜਾਣਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੂੰ ਸੰਪੂਰਨ ਪਾਠ ਦਿੱਤਾ ਹੈ, ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਸ ਸਾਹਿਬ ਪਾਠ ਕੀਤੇ, ਕਿਰਪਾ ਕਰੋ, ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪੜੀ ਹੋਈ ਬਾਣੀ ਸੋਧ ਕੇ ਸੱਚ ਕੰਨ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਸਾਂਡ ਦੀ ਕਿਰਪਾਲਤਾ ਕਰੋ ਜੀ, ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਂਜ ਬੜ ਬੁੱਧੀ ਬਖਸ਼ਿਸ਼ ਕਰੋ। ਕੀ ਨਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗਰਾਮ ਸ਼ਾਹ ਜੀ ਬੇਗਾਂ ਤਿਆਰ ਕਰ ਹੱਥ ਤਾਰ, ਆਪ ਜੀ ਭੋਗ ਲਾਓ, ਸ਼ੀਤ ਪ੍ਰਸ਼ਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਦੇ ਬਖਸ਼ਿਸ਼ ਕਰੋ ਦਾਤਾ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਹੇ ਗੁਰੂ ਗਰੀਬ ਨਿਵਾਜ ਦਿੱਤਾ ਜੀ, ਆਪ ਦੇ ਬਖਸ਼ੀਆਂ ਦਾਤਾਂ ਨੂੰ ਲੰਗਰਾਂ ਚ ਤੁਰ ਸਵਾਰੀਆਂ ਪ੍ਰਵਾਨ ਕਰੀ, ਗੁਰੂ ਗਰੀਬ ਨਿਵਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਰਜਿਕਰਾ ਬਖਸ਼ੋ, ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਨ ਬੱਚੇ ਪਾਲਦਾ ਕਰੋ। ਗੁਰੂ ਗਰੀਬ ਨਿਵਾਜ ਕਿਰਪਾ ਕਰ ਦਿੱਤਾ ਜੀ, ਪਿਆਰੇ ਭਾਈ ਮੁਖ ਸਿੰਘ ਜੀ ਦੇ ਜਨਮ ਦਿਨ ਦੀ ਫਿਕਰ ਦਿੱਤਾ, ਸੰਸਾਰ ਭਰ ਦੀਆਂ ਸੰਗਤਾਂ ਆਪਦੇ ਪਿਤਾ ਚਰਨ ਦਰਸ਼ਨ ਕਰ ਰਹੀ ਦਿੱਤਾ, ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰ ਪ੍ਰਿਆਤ ਸੰਗਤਾਂ ਸਿਰ ਤੇ ਰੱਖੋ, ਸੰਗਤਾਂ ਨੂੰ ਇਸ ਤਰ੍ਹਾਂ ਹਮੇਸ਼ਾ ਵਾਸਤੇ ਆਪਣੇ ਚਰਨਾਂ ਜੋੜੋ, ਅਤੇ ਗੁਰੂ ਸਾਹਿਬ ਭਾਈ ਮੁਖ ਸਿੰਘ ਜੀ ਦੇ ਦਰਸਾਏ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਦੇ ਪਾਏ ਪੂਰਿਆਂ ਦੇ ਚਰਨ ਵਾਸਤੇ ਵਾਧੂ ਦਾਗ ਬਖਸ਼ੋ, ਭਾਵਨਾ ਦਾਲ ਬਗਲ ਦੀ ਪਾਲਤਾ ਕਰੋ ਜੀ। ਗੁਰੂ ਗਰੀਬ ਨਿਵਾਜ ਮਿਹਰ ਕਰੋ, ਉਤਾਰ ਦਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਸੰਗਤਾਂ ਦਾ ਦਰ ਤੇ ਤਿਰਫਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਿੱਤਾ ਜੀ, ਮਿਹਨਤ ਕਰਿਆ ਸੱਚੇ ਪਾਤਸ਼ਾਹ ਜੀ, ਮਿਹਰ ਕਰੋ ਦਿੱਤਾ, ਦੂਰ ਨੇੜੇ ਬੈਠੀਆਂ ਸਭ ਸੰਗਤਾਂ ਗਰੀਬ ਨਿਵਾਜ ਦਿੱਤਾ ਪਿਤਾ ਜੀ, ਉਹ ਜੋ ਸੱਚੇ ਪਾਤਸ਼ਾਹ ਜੀ ਆਪ ਦੇ ਗਰੀਬ ਨਿਵਾਜ ਜੀ ਹੋ, ਸਾਰੇ ਪ੍ਰੋਗਰਾਮ ਨੂੰ ਸ਼ਰਮ ਕਰ ਰਹੀਆਂ ਨੇ, ਸਭ ਦੀਆਂ ਸਹਾਰੀਆਂ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਦਿੱਤਾ ਸਭ ਸੰਗਤਾਂ ਦੀ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਹਾਂ, ਦਿੱਤਾ ਕਿਰਪਾ ਕਰੋ, ਕਮਾਈਆਂ ਸਫਲ ਕਰੋ, ਘੱਟ ਵੱਧ ਨੂੰ ਦਿੱਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਰਾਂ ਤੋਂ ਪੂਰੀਆਂ ਕਰੋ ਜੀ, ਦਿੱਤਾ ਕਿਰਪਾ ਕਰੋ, ਮਿਹਰ ਕਰੋ, ਦਿੱਤਾ ਸੰਗਤਾਂ ਬੇਅੰਤ ਮਾਇਆ ਗੁਰੂ ਘਰ ਨੂੰ, ਗੁਰੂ ਘਰ ਸਿੰਘ ਨੂੰ ਪੇਟਾ ਕਰੀਆਂ ਪ੍ਰਵਾਨ ਕਰਨ, ਕਮਾਈਆਂ ਸਫਲ ਕਰੋ, ਮਿਹਨਤ ਕਰੋ, ਦਿੱਤਾ ਸੇਵਾ ਪ੍ਰਵਾਨ ਕਰੋ, ਭੁੱਲਾ ਚੁੱਕਾ ਮਾਹੀ ਬਖਸ਼ੋ, ਵੇਦਰ ਗੁਨਾਮੀ ਬਖਸ਼ੇ ਕਰਕੇ ਉਪਰੰਤ ਅੱਜ ਦੇ ਸ਼ਾਮ ਦੇ ਕਥਾ ਕੀ ਬਾਰੇ ਹਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੀਤੇ ਨਤਰਾ ਦੀ ਬਣਾਓ, ਸਹੀ ਪਿਆਰੇ ਮੇਰੇ ਜਿਹਨੇ ਬਣਾਓ ਦਾ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ।

ਜੋ ਤੋ ਦੁਪਾਵੈ ਮੋਹਿ ਸਿਆਣਪ ਕਛੂ ਨ ਆਵੈ ਹਮ ਬਾਰਕ ਤਉ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਤਿ ਸੰਗਤ ਜੀ ਮਾਰੇ ਬਖਸ਼ੀ ਜੀ ਆਪ ਸਕਦੇ ਨੇ ਮੇਰੀ ਸ਼ਰਧਾ ਪਾਇਆ ਨੂੰ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਹਰਪੂਰ ਪਾਠ ਸਾਨੂੰ ਕੀਤੇ ਨੇ, ਉਪਰੰਤ ਅੱਜ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੇ ਅਰਦਾਸ ਝਾਲੀਆਂ ਭਰੀਆਂ ਨੇ, ਉਪਰੰਤ ਮਾਰੇ ਬਖਸ਼ੇ ਪਿੱਤੂ ਬਣਾਵੇ ਸਾਨੂੰ ਕੀਤੇ ਹਨ। ਸੱਚ ਜੀ ਇਸ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਂ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਪ ਸਾਹਿਬ ਸ਼ਾਮਲ ਕੀ ਆਰੰਭ ਹੋ ਰਹੇ ਨੇ, ਇਹ ਸਭ ਤੋਂ ਪਹਿਲਾਂ ਅੱਜ ਹੀ ਜਨਾਬ ਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਲਖਨਊ ਜਥਾ ਆਪ ਜੀ ਮਹਾਰਾਜ ਚਰਨਾਂ ਜੋੜ ਵਾਸਤੇ ਮਹਾਨ ਪੜਾ ਕਰਨਗੇ। ਉਸ ਤੋਂ ਬਾਅਦ ਕਥਾ ਹੋਵੇਗੀ, ਕਥਾ ਤੋਂ ਬਾਅਦ 7 ਵਜੇ ਲੱਗੇ 8:30 ਵਜੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜਥਾ। ਸੋ ਸਾਰੇ ਸੰਗਤਾਂ ਨੂੰ ਬੇਨਤੀ ਕਿ 8:30 ਤੱਕ ਮਹਾਰਾਜ ਜੀ ਗੁਰਦੁਆਰਾ ਮਾਨ ਦੇ ਹੋਏ ਸ਼ਾਮ ਦੇ ਸਾਰੇ ਕੱਥੇ ਦੇ ਦਰਸ਼ਨ ਕਰਕੇ ਜੀਵਨ ਦੀਆਂ ਕਈਆਂ ਸਵਾਲਾਂ ਕਰੋ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਪਾਸ ਕਥਾ ਬਾਅਦ ਭਾਈ ਸਤਿ ਸੰਗਤ ਜੀ ਅੱਜ ਕਥਾ ਬਾਅਦ ਮਹਾਨ ਵਿਦਵਾਨ ਭਾਈ ਸਕੱਤਰ ਸਿੰਘ ਜੀ ਜੋ ਸਾਡੇ ਪਾਸ ਆਏ ਜੀ ਹਰ ਰੋਜ਼ ਕਥਾ ਕਰ ਰਹੇ ਸੁਬਹ ਸ਼ਾਮ। ਸੋ ਉਹਨਾਂ ਨੇ 1 ਮਹੀਨਾ ਸਾਡੇ ਪਾਸ ਰਹਿਣਾ, ਸਾਰੀ ਸੰਗਤ ਬੇਨਤੀ ਹੈ ਜ਼ਰੂਰ ਗੁਰੂ ਘਰ ਆਓ, ਸਵੇਰੇ ਸ਼ਾਮੀ ਉਹਨੇ ਕਥਾ ਸ਼ਰਨ ਕਰਿਆ ਕਰੋ ਅਤੇ ਇਸ ਸਮੇਂ ਦਾ ਜ਼ਰੂਰ ਲਾਭ ਉਠਾਉਣ ਦੇ ਯਤਨ ਕਰੋ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਨਾਥ ਸਾਰ ਸਾਹੂ ਸਾਰ ਦੀ ਕਨੈਕਸ਼ਨ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਮਹਿਕ ਮਾਇਆ ਜਿਹੜੀ ਉਹ ਸਤਿ ਸੰਗਤ ਜਾਗ ਪਤਾ ਲੱਗ ਰਹੀ ਹੈ, ਲੱਗਣੀ ਹੈ, ਅਗਾਂਹ ਵੀ ਲੱਗੇਗੀ। ਸੋ ਉਹਦੇ ਬਾਰੇ ਆਪਣਾ ਦਸਾਂਤ ਸਫਲ ਕਰਦੇ ਸਤਿ ਸੰਗਤ ਜੀ ਬੇਹਤ ਮਾਇਆ ਗੁਰੂ ਘਰ ਨੂੰ ਆਪ ਦੀ ਸੰਗਤਾਂ ਸੇਵਕਾਂ ਨੇ ਦਿੱਤੀ ਹੈ। ਸੋ ਉਹ ਸਾਰੇ ਵਿਭਾਗੀ ਨੇ ਜਿਨ੍ਹਾਂ ਨੇ ਆਪਣੇ ਦਸਵੰਤ ਸਫਲ ਕੀਤੇ ਹਨ, ਸਤਿ ਸੰਗਤ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਆਪਣੇ ਦਸਵੰਤ ਸਫਲ ਨਹੀਂ ਕੀਤੇ ਉਹਨਾਂ ਸਾਰਿਆਂ ਨੂੰ ਪਰਜ਼ੋਰ ਬੇਨਤੀ ਹੈ ਸਾਡੀ ਜ਼ਰੂਰ ਆਪਣੇ ਦਸਵੰਤ ਸਫਲ ਕਰਦੇ ਹਾਂ, ਜ਼ਰੂਰ ਗੁਰੂ ਘਰ ਮਾਇਆ ਜ਼ਰੂਰ ਦਿਓ ਅਤੇ ਇਹ ਜੋ ਪ੍ਰੋਗਰਾਮ ਚੱਲ ਰਿਹਾ ਇਸ ਲਈ ਸਾਰੇ ਪਰੇਸ਼ਾਨ ਚਾਹੁੰਦੇ ਨੂੰ ਸੰਪੂਰਨ ਕਰਨ ਵਾਸਤੇ ਯਤਨ ਕਰੀਏ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਪਿਆਰੇ ਭਾਈ ਮੁਕਤ ਸਿੰਘ ਜੀ ਦਾ ਜਨਮਦਿਨ ਹੈ, ਅਸੀਂ ਸਾਰੇ ਬੜੀ ਸ਼ਾਨ ਚੌਥਾ ਮਨਾ ਰਹੇ ਹਾਂ। ਗੁਰੂ ਕਿਰਪਾ ਕਰ ਉਹਨਾਂ ਦੇ ਸਾਹਿਬ ਮਰਦੋਂ ਪੜਾਉਣ ਵਾਸਤੇ ਖਾਸ ਤੌਰ 'ਤੇ ਸਿੱਖ ਕੌਮ ਅੱਜ ਨੌਜਵਾਨ ਪੀੜ੍ਹੀ ਨੂੰ ਸਤਿ ਸੰਗਤ ਜੀ ਮਹਾਰਾਜ ਬਖਸ਼ਿਸ਼ ਕਰਨ, ਸੰਬੰਧ ਬਖਸ਼ਿਸ਼ ਕਰਨ ਅਤੇ ਉਹਨਾਂ ਦੇ ਸਾਹਿਬ ਮਰਦ ਨੂੰ ਬਣਾਉਣ ਵਾਸਤੇ ਆਪ ਸਤਿ ਸੰਗਤ ਉਹ ਹਿੰਮਤ ਕਰਨ। ਸੋ ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 6 ਨੂੰ ਹੈ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ, ਆਪ ਸੰਗਤ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਅਤੇ ਉਹਨਾਂ ਨੇ ਜੋ ਸਾਡੇ ਵਾਸਤੇ ਕੀਤਾ ਹੈ ਉਸਨੂੰ ਅਸੀਂ ਮਹਾਰਾਜ ਚਰਨਾਂ 'ਚ ਹਜ਼ੂਰੀ ਸਤਿ ਸੰਗਤ ਜੀ ਮਹਾਰਾਜ ਚਰਨਾਂ 'ਚ ਬੇਨਤੀ ਕਰਦੇ ਹਾਂ। ਉਹਨਾਂ ਦੀ ਆਤਮਾ ਵਾਸਤੇ ਅਸੀਂ ਜ਼ਰੂਰ ਮਹਾਰਾਜ ਚਰਨ 'ਚ ਅਰਦਾਸ ਕਰੀਏ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਸੰਗਤ ਨੂੰ ਖਾਸ ਸਰਪੰਥ ਨੂੰ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਅਸੀਂ ਸਾਰੇ ਯਤਨ ਕਰੀਏ। ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 6 ਨੂੰ ਜੋ ਰੈਲੀ ਹੋ ਰਹੀ ਹੈ ਕੱਲ੍ਹ ਨੂੰ ਸੈਨ ਫਰਾਂਸਿਸਕੋ, ਉਹ ਹੈ 1984 ਦੇ ਜੋ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ ਉਹਦੇ ਸੰਬੰਧ ਵਿੱਚ, ਉੱਥੇ ਮੈਂ ਬੇਨਤੀ ਕਰਾਂਗਾ ਜ਼ਰੂਰ ਜੋ ਭਾਈ ਭਾਈ ਜਾ ਸਕਦੇ ਜ਼ਰੂਰ ਜਾਓ ਅਤੇ ਨਾਲ ਇਹ ਦੱਸਣਾ ਸੀ ਕਿ ਸਾਡੇ ਨਾਲ ਉਸ ਵੇਲੇ ਕੀ ਪਾਣਾ ਵਰਤਿਆ ਸੀ, ਕਿੰਨਾ ਜ਼ੁਲਮ ਹੋਇਆ ਸੀ ਅਤੇ ਜਿਨ੍ਹਾਂ ਨੇ ਉਸ ਸਮੇਂ ਨੂੰ ਵੇਖਿਆ ਹੰਡਾਇਆ ਉਹ ਜਾਣਦੇ ਨੇ। ਸਤਿ ਸੰਗਤ ਜੀ ਬੜਾ ਭਿਆਨਕ ਸਮਾਂ ਸੀ, ਇਸ ਨੂੰ ਅਸੀਂ ਤੀਜਾ ਘੱਲੂਘਾਰਾ ਵੀ ਕਹਿ ਸਕਦੇ ਹਾਂ। ਸਤਿ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਰੈਲੀ ਵਿੱਚ ਜ਼ਰੂਰ ਪਹੁੰਚੋ ਅਤੇ ਹਾਜ਼ਰੀਆਂ ਲਵਾਓ। ਸੋ ਸਤਿ ਸੰਗਤ ਜੀ ਜੂਨ 8 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਆਪ ਸੰਗਤ ਨੇ ਜ਼ਰੂਰ ਹਾਜ਼ਰੀਆਂ ਪਾਉਣੀਆਂ ਅਤੇ ਗੁਰੂ ਸਾਹਿਬ ਦੇ ਬੱਚਿਆਂ ਤੋਂ ਧੰਨਵਾਦ ਕਰਨਾ। ਭਾਈ ਸਾਹਿਬ ਤਿਆਰ ਨੇ, ਉਹਨਾਂ ਬੇਨਤੀ ਕਰਾਂਗੇ ਕਿ ਦਰਮ ਕਰਨੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

आरती एक ओंकार।

ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ ਬਾਣੀ ਪੜਦਿਆਂ ਨੇ ਕਫਰ ਕਰਦਿਆਂ ਖੁੱਲਾ ਹੋਈਆਂ ਸਤਿਗੁਰੂ ਜੀ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਅੱਗ ਤੋਂ ਸੁਮਤ ਪ੍ਰਦਾਨ ਕਰਨਾ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਗਿਆਨੀ ਸਕੱਤਰ ਸਿੰਘ ਜੀ ਤਿੰਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸ੍ਰਵਣ ਕਰੋ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ

ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਵਜਲ ਤਰਣਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਵਜਲ ਤਰਣਾ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਉਦਮ ਬਖਸ਼ ਕੇ ਕੁਝ ਪਲਾਂ ਲਈ ਆਪਣੀ ਗੋਦੀ ਅੰਦਰ ਸੁਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਕੇ ਪਿਆਰ ਵਾਲੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਗੁਰੂ ਕੀਰਤਨ ਰਾਹੀਂ ਕੀਰਤੀ ਕਰਕੇ ਗਏ ਨੇ, ਵਡੇਕੀਆਂ ਵਡਾਈਆਂ ਕਰ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਇੱਥੇ ਮਰਿਆਦਾ ਹੈ, ਲੜੀਵਾਰ ਸਤਿਗੁਰ ਸੱਚੇ ਪਾਤਸ਼ਾਹ ਤੁਰਕੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਚਰਚਾ ਚੱਲਦੀ ਹੈ। ਅੱਜ ਦਾ ਇਹ ਪਾਵਨ ਸ਼ਬਦ ਮਾਰੂ ਦੀ ਵਾਰ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਉਹਦੀ ਪੌੜੀ 22ਵੀਂ ਹੈ, ਜਿਸ ਨੂੰ ਅੱਜ ਆਪਾਂ ਵਿਚਾਰ ਕਰਨ ਦਾ ਯਤਨ ਕਰ ਲਏ। ਇਸ ਪਾਵਨ ਸ਼ਬਦ ਵਿੱਚ ਹਰ ਵਾਰ ਦੀ ਤਰ੍ਹਾਂ ਨਿਰੰਕਾਰ ਗੁਰੂ ਸਾਹਿਬਾਨ ਨੇ ਨਿਰੰਕਾਰ ਦੇ ਸੰਬੰਧ ਵਿੱਚ, ਉਹਦੇ ਨਾਮ ਦੇ ਸੰਬੰਧ ਵਿੱਚ, ਉਹਦੇ ਨਾਲ ਪ੍ਰੀਤ ਪਾਉਣ ਦੇ ਕੀ ਫਾਇਦੇ, ਕੀ ਲਾਹੇ ਨੇ ਤੇ ਉਹਦੇ ਵਿਛੋੜੇ ਵਿੱਚ ਕੀ ਨੁਕਸਾਨ ਹੈ, ਉਹਨਾਂ ਸਭ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਕਿ ਮੈਂ ਸ਼ਬਦ ਦੀ ਵਿਚਾਰ ਕਰਾਂ, ਉਹਨਾਂ ਮਹਾਨ ਸ਼ਖਸੀਅਤਾਂ ਨੂੰ, ਉਹਨਾਂ ਮਹਾਨ ਯੋਧਿਆਂ ਨੂੰ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੇ ਦਿਹਾੜੇ ਜੂਨ 84 ਦੌਰਾਨ ਸਮੇਂ ਦੀ ਹਕੂਮਤ ਦੇ ਅੱਤਿਆਚਾਰ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਨਮਸਕਾਰ ਕਰ ਰਹੇ ਹਾਂ। ਸੱਚ ਨੂੰ ਦਬਾਉਣ ਦੇ ਲਈ ਬੜੇ ਲੰਮੇ ਸਮੇਂ ਤੋਂ ਇਹ ਚਰਚਾ ਚੱਲਦੀ ਸੀ ਕਿ ਕਿਵੇਂ ਇਹਨਾਂ ਦੀ ਵਿਲੱਖਣ ਸ਼ਖਸੀਅਤ ਨੂੰ ਖਤਮ ਕੀਤਾ ਜਾਏ। 100 ਬਹਾਨੇ ਲਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਹੋਇਆ ਹੈ, ਪਹਿਲੀ ਤੋਂ ਸ਼ੁਰੂ ਹੋਇਆ, ਲਗਾਤਾਰ ਦਿਨੋਂ ਦਿਨ ਮਗਦਾ ਗਿਆ ਅੱਜ ਦਾ ਘਮਸਾਨ ਦਾ ਯੁੱਧ ਹੈ। ਜੇ ਤੋਂ ਵੱਡੀਆਂ ਗੰਨਾਂ ਤੋਂ ਤੀ ਕਿ ਤੋਪਾਂ, ਟੈਂਕਾਂ, ਰਾਕਟ ਲਾਂਚਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਲੇਕਿਨ ਮਰਜੀਵੜਿਆਂ ਨੇ ਆਖਰੀ ਪਲ ਤੱਕ, ਆਖਰੀ ਦਮ ਤੀਕ ਜਿਉਂਦੇ ਜੀ ਪੂਰਨ ਟੱਕਰ ਦਿੱਤੀ ਹੈ। ਅੱਜ ਦੇ ਦਿਹਾੜੇ ਹੀ ਭਾਈ ਸ਼ਗੇਸ਼ ਸਵੇਗ ਸਿੰਘ ਜੀ ਸ਼ਹੀਦ ਹੋਏ ਸਨ, ਹੋਰ ਬਹੁਤ ਸਾਰੇ ਗੁਰੂ ਕੇ ਲਾਲ, ਤੇ ਅੱਜ ਦੀ ਰਾਤ ਕਹਿਰ ਵਰਤਣਾ ਹੈ। ਕਹਿਰ ਐਤਵਾਰ ਦੇ ਸਮਾਗਮ ਵਿੱਚ ਉਚੇਚੇ ਤੌਰ ਤੇ ਸਮੁੱਚੇ ਇਤਿਹਾਸ ਦੀ ਵਿਚਾਰ ਚਰਚਾ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਢੰਗ ਨਾਲ ਕਰਨੀ ਹੈ। ਉਹਨਾਂ ਮਹਾਨ ਸ਼ਖਸੀਅਤਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਇੱਕ ਹੋਰ ਮਹਾਨ ਸ਼ਖਸੀਅਤ ਨੂੰ ਆਪਾਂ 2-3 ਮਿੰਟ ਵਿੱਚ ਯਾਦ ਕਰਨਾ ਹੈ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਪੰਜ ਪਿਆਰੇ,
ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਤੇ, ਕਿਉਂਕਿ ਇਹ ਆਪ ਦੁਆਰਕਾ ਰਹਿੰਦੇ ਨੇ, ਇਹਨਾਂ ਦੇ ਵੱਡੇ ਵਡੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਗਏ ਸਨ, ਉਦੋਂ ਤੋਂ ਲੜ ਲੱਗੇ ਸੇਵਕ ਬਣੇ ਸਮੁੱਚੀ ਇਹਨਾਂ ਦਾ ਖਾਨਦਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਆਸ਼ਕ ਹੋਇਆ ਹੈ। ਕਲਗੀਧਰ ਪਾਤਸ਼ਾਹ ਦੇ ਸਮੇਂ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਪਰਿਵਾਰ ਅਨੰਦਪੁਰ ਸਾਹਿਬ ਦੀ ਪਾਵਨ ਧਰਤ ਤੇ ਆ ਗਿਆ ਸੀ, ਇੱਥੇ ਰਹਿਣ ਲੱਗ ਪਿਆ ਸੀ। 1663 ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਅੱਜ ਦੇ ਦਿਹਾੜੇ 5 ਜੂਨ, ਤੇ 1699 ਦੀ ਵਿਸਾਖੀ ਨੂੰ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਦੀ ਮੰਗ ਕੀਤੀ ਹੈ, ਪਹਿਲਾਂ ਦਇਆ ਸਿੰਘ ਨੇ ਆਪਣਾ ਸੀਸ ਭੇਟ ਕੀਤਾ ਹੈ, ਉਪਰੰਤ ਧਰਮ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ, ਤੀਜੇ ਸਥਾਨ ਤੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਦਾ ਪਹਿਲਾਂ ਨਾਮ ਮੋਹਕਮ ਚੰਦ ਸੀ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 5 ਪਿਆਰਿਆਂ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਆਪਣਾ ਗੁਰੂ ਕਿਹਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ। ਇਹਨਾਂ ਅੱਗੇ ਸੀਸ ਝੁਕਾਇਆ ਹੈ, ਇਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕੀਤੀ ਹੈ, ਆਪੇ ਗੁਰ ਚੇਲਾ ਇਹਨਾਂ ਅੱਗੇ ਸੱਚੇ ਪਾਤਸ਼ਾਹ ਇਹਨਾਂ ਦੇ ਚੇਲੇ ਬਣੇ ਸਨ। ਚਮਕੌਰ ਦੇ ਜੰਗ ਵਿੱਚ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਬਾਕੀ 2-5 ਪਿਆਰਿਆਂ ਦੇ ਨਾਲ 3-5 ਪਿਆਰੇ ਚਮਕੌਰ ਦੇ ਜੰਗ ਅੰਦਰ ਸ਼ਹੀਦ ਹੋਏ ਸਨ, ਉਹਨਾਂ ਵਿੱਚੋਂ ਭਾਈ ਸਾਹਿਬ ਜੀ ਸਨ। ਉਸ ਮਹਾਨ ਸ਼ਖਸੀਅਤ ਨੂੰ ਜਿਨ੍ਹਾਂ ਨੇ ਸਾਨੂੰ ਗੁਰੂ ਅੱਗੇ ਸੀਸ ਭੇਟ ਕਰਨ ਦੀ ਜਾਚ ਸਿਖਾਈ ਹੈ ਕਿ ਗੁਰੂ ਨੂੰ ਸਮਰਪਿਤ ਕਿਵੇਂ ਹੋਣਾ ਹੈ, ਗੁਰੂ ਦੇ ਸਨਮੁਖ ਪੇਸ਼ ਕਿਵੇਂ ਹੋਣਾ, ਤੇ ਖਿਆਲ ਕਰਿਓ ਜਿਹੜਾ ਗੁਰੂ ਨੂੰ ਆਪਣਾ ਸੀਸ ਭੇਟ ਕਰ ਦਿੰਦਾ ਹੈ, ਗੁਰੂ ਨੂੰ ਆਪਣਾ ਉਸਤਾਦ ਮੰਨ ਲੈਂਦਾ ਹੈ, ਆਪਣਾ ਗੁਰੂ ਮੰਨ ਲੈਂਦਾ, ਚੇਲਾ ਬਣ ਜਾਂਦਾ ਹੈ। ਉਸ ਮਹਾਨ ਸ਼ਖਸੀਅਤ ਨੂੰ ਕੋਟ ਆਨ ਕੋਟ ਪ੍ਰਣਾਮ ਕਰਨ ਉਪਰੰਤ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ। ਕੱਲ ਦੇ ਸ਼ਬਦ ਵਿੱਚ ਵੀ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਨਿਰੰਕਾਰ ਨਾਲ ਵਿਛੋੜੇ ਦਾ ਜ਼ਿਕਰ ਕੀਤਾ। ਪਾਵਨ ਪਵਿੱਤਰ ਬਾਣੀ ਦੇ ਆਖਰੀ ਸ਼ਬਦ ਵਿੱਚ ਸ਼ਹਿਨਸ਼ਾਹ ਜੀ ਨੇ ਕਿਹਾ, ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਪਿਤਾ ਸਭਨਾ ਗੱਲਾਂ ਲਾਇਕ। ਕਹਿਣ ਲੱਗੇ ਰਹਿਮਤ ਹੋ ਗਈ, ਸੋਝੀ ਆ ਗਈ, ਹੁਣ ਮੇਰੇ ਨਾਲੋਂ ਨਿਰੰਕਾਰ ਦਾ ਵਿਛੋੜਾ ਨਹੀਂ ਪੈ ਸਕਦਾ, ਕਿਉਂਕਿ ਉਹ ਮੇਰਾ ਪਿਤਾ ਹੈ, ਉਹਨੂੰ ਪਿਤਾ ਮੰਨ ਲਿਆ, ਤੇ ਮੇਰਾ ਸਮਰੱਥ ਪਿਤਾ ਸਭਨਾ ਗੱਲਾਂ ਲਾਇਕ ਹੈ, ਤੇ ਉਹਦੇ ਨਾਲੋਂ ਵਿਛੋੜਾ ਇੱਕ ਪਲ ਨਹੀਂ ਝੱਲਿਆ ਜਾਂਦਾ। ਅੱਜ ਦੇ ਵੀ ਇਸ ਪਾਵਨ ਸਲੋਕ ਦੀ ਪਰੰਪਰਾ ਗੁਰੂ ਸਾਹਿਬਾਨ ਦੱਖਣੀ ਬੋਲੀ ਵਿੱਚ ਪਹਿਲਾਂ ਸਲੋਕ ਨੇ, ਜਿੰਨੇ ਸਲੋਕ ਨਾਲ ਪੇਸ਼ ਕੀਤੇ ਨੇ ਦੱਖਣੀ ਬੋਲੀ ਹੈ। ਸਲੋਕ ਦੱਖਣੇ ਮਹੱਲਾ 5ਵਾਂ, ਬਖਸ਼ਿਸ਼ ਕਰਦੇ ਨੇ ਨਾਨਕ, ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਕਹਿਣ ਲੱਗੇ ਮਨੁੱਖ ਸਹਾਰਾ ਭਾਲਦਾ ਹੈ, ਸੱਜਣ ਬੇਲੀ ਮਿੱਤਰ ਪਿਆਰੇ ਬਣਾਉਂਦਾ ਹੈ। ਕੁਝ ਸਾਕ ਨੇ ਜਿਹੜੇ ਨਿਰੰਕਾਰ ਨੇ ਆਪ ਬਖਸ਼ ਤੇ ਮਾਂ ਬਾਪ ਨਿਰੰਕਾਰ ਦਾ ਬਖਸ਼ਿਆ ਹੋਇਆ ਹੈ, ਭੈਣ ਭਰਾ ਨਿਰੰਕਾਰ ਦੇ ਬਖਸ਼ੇ ਹੋਏ ਨੇ, ਪਰਿਵਾਰ ਨਿਰੰਕਾਰ ਦਾ ਬਖਸ਼ਿਆ ਹੋਇਆ ਹੈ, ਉਹਨਾਂ ਦਾ ਸਾਥ ਪ੍ਰਾਪਤ ਹੁੰਦਾ ਹੈ। ਲੇਕਿਨ ਸੱਜਣ ਬੇਲੀ ਇਨਸਾਨ ਆਪ ਚੁਣਦਾ ਹੈ ਤੇ ਤਕਰੀਬਨ ਯਤਨ ਕਰਦਾ ਹੁੰਦਾ ਵੀ ਨਿਭਦੀ ਵੀ ਉਹਦੇ ਨਾਲ, ਜਿਹਦਾ ਸੁਭਾਅ ਜਿਹਦੇ ਨਾਲ ਮਿਲ ਜਾਏ, ਜਿਹਦੇ ਨਾਲ ਸੁਭਾਅ ਨਾਲ ਮਿਲੇ। ਉਹ ਅੱਜ ਵੀ ਟੁੱਟੀ, ਕੱਲ੍ਹ ਵੀ ਟੁੱਟੀ ਹੈ। ਇੱਥੇ ਗੁਰੂ ਸਾਹਿਬਾਨ ਕਹਿੰਦੇ ਨੇ ਭਾਈ,
ऐसे सज्जन लोड़ लाओ, ऐसे सज्जन लभिए जिहड़े सदीवी साथ देण दे समर्थ होण। इस लई जिहड़े असीं सहारे ढूंढ लैंदे हां कच्चियां दे, क्योंकि मनुख मनुख दा सेवक हो जाए, मनुख मनुख दा मंगता हो जाए, बात बनदी नहीं है। क्योंकि ददा दाता एक है, सबको देवनार। एक गल याद रखण वाली है कि जिन्हें जिन्हों आप कल दे शब्द च कहा सी, तू मेरा पिता तू है मेरा माता दा जिक्र आया सी, निरंकार ने अपने पुत्रां लई अपने बच्चियां लई इन्ना कुछ अपने पैदा किए जीवां लई पैदा कर दिता है कि जुगा जुगंतरा तो खा रहे ने वह दातां मुकदियां नहीं, उहदे अगणत बड़े भंडार ने। हुण मिसाल दे तौर ते सब तो जरूरी साडे लई इंसान दे लई हवा है, श्वास है, जिहदे बिना एक पल नहीं जी सकदा। श्वास आया ते बंदा मनुख नहीं, आया ते कुछ भी नहीं, आदमी। इसे लई कहा दम आउंदा ते आदमी, पता नहीं अंदर गया बाहर आना, बाहर होर लिया जाना कि नहीं लिया जाना। निरंकार ने साडे लई श्वास दा हवा दा प्रबंध किया होया है अपने सब जीवां लई। मनुख कला नहीं उहदे विच आउंदा, सारे जी आ जाते। तो ख्याल करो निरंकार ने ऐसा प्रबंध किया है कि जिहड़ी हवा जीव खांदे ने आक्सीजन, वो दरख्त पैदा करदे पए। इन्ना क दरख्त निरंकार ने पैदा किया, इन्ना क निरंकार ने दरख्त पैदा करता है कि कोई आक्सीजन की घाट नाल नहीं जे मरता। बस दिन रात वो छड्डी तुरे जांदे ने आक्सीजन। कमजोरी मनुख की होएगी जे जंगल पुट पुट के उत्ते बिल्डिंगा खड़िया कर दे, तो दरख्त खत्म करके फिर आक्सीजन भले फिर सिलंडर लभदा फिरदा है हस्पतालों के आक्सीजन लाने के लिए। कल ही भगत पूर्ण सिंह का जिक्र करद्या करद्या इस बार इशारा होया सी कि हरियावल वातावरण की संभाल करोगे तो बचोगे। दरख्त संभालना, दरख्तों लाना, दरख्तों पानी पाना बहुत वड्डा पुन का कर्म है। दरख्त नूं कटना, दरख्त नूं साड़ना, दरख्तों वड्डना, दरख्तों पुटना बहुत वड्डा पाप है, अवगुण है, गुण नहीं। ते निरंकार ने किन्नी हवा पैदा की साढ़े अपने जीवों की, वो गल वक्री भी असं दरख्त पुट के आक्सीजन पलीए, वो साड़ी कमजोरी निरंकार की नहीं। दूजी बात, दूजी जरूरी चीज होंदी है इंसान के लिए हवा तो बाद पानी, कि पीतियां हो सकता दो चार दिन बंदा कट जाए। तो निरंकार ने अपनी कायनात लई पानी इन्ना क पैदा कर दिता है, इन्ना क पैदा कर दिता है कि उहदा लेखा ही कोई नहीं। धरती चौथा हिस्सा, तीन गुणा पानी जो चाहे ना निरंकार धरती नूं किते रिड़क दे, सारा पानी विच खुर जाएगी, चिक्कड़ बन जाएगा, बहुत पतला जा। इन्ना वड्डा पानी पैदा किया, तो पानी कला समुंदर च नहीं, उहदी कायनात वेखो, उहदियां दातां वेखो, उहदियां वड्याईयां वेखो, वारने जाइए बुला। बाबे नानक ने कहा कुदरत नूं वेख्या ही कादर याद आ जांदा है। हुण समुंदर विच पानी है, तो कला समुंदर विच थोड़ा है, तपछ सूर की सेवा सूरज की लाई है, धुप पाउंदा है, समुद्र विचों पानी उड़दा, उड़ के बदल बनते हैं, बदल उहदे बनाए हुए नियम मुताबक उच्चे चले जाते हैं, ठंडे होके पहाड़ों से बर्फ जम जाती है, बारिश हो जाती। जिथे जिथे जीव है उत्थे उत्थे पानी पहुंचाउण दा प्रबंध किया निरंकार ने, ते पहाड़ों से जमी हुई बर्फ फिर सारा साल सूरज की तपछ नाल पिघल पिघल के दरिया बनते बनते पानी सिंजदे सजाउंदे पानी दिंदे जीवां नूं, फिर जाके अपने शौ विच समाप्त हो जाते, रल जाते। निजाम है कुदरत दा। हुण पानी दा घाट नाल कोई मर जाए तो साडी कमजोरी होएगी, निरंकार दी निरंकार वल्लों कोई कमी नहीं। असीं पानी इन्ना प्रदूषित कर दईए दवाइयां पा पा के,
ਪਲਾਸਟਿਕ ਸੁੱਟ ਸੁੱਟ ਕੇ, ਉਹ ਸਾਡੀ ਕਮਜ਼ੋਰੀ ਹੋਏਗੀ, ਨਿਰੰਕਾਰ ਦੀ ਨਹੀਂ। ਤੀਸਰੀ ਅਤਿ ਜ਼ਰੂਰੀ ਹੁੰਦੀ ਹੈ ਚੀਜ਼, ਉਹ ਹੈ ਅਨਾਜ ਖਾਣਾ, ਜਿਹਦੇ ਬਿਨਾਂ 5-7, 10 ਦਿਨ, 20 ਦਿਨ, 2 ਮਹੀਨਾ, 2 ਮਹੀਨੇ ਬੰਦੇ ਕੱਢਦੇ ਨੇ ਜੇ ਮਰ ਵਰਤੇ ਬਹਿੰਦੇ। ਨਿਰੰਕਾਰ ਨੇ ਇੰਨਾ ਕੁ ਅਨਾਜ ਪੈਦਾ ਕਰ ਦਿੱਤਾ, ਇੰਨਾ ਕੁ ਅਨਾਜ ਪੈਦਾ ਕਰਤਾ, ਧਰਤੀ ਨੂੰ ਐਸੇ ਕੰਮ ਵਿੱਚ ਲਾਇਆ ਵੀ ਇਹਦੇ 'ਚ ਬੀਜੀ ਜਾਓ ਅਤੇ ਵੱਢੀ ਜਾਓ, ਬੀਜੀ ਜਾਓ ਅਤੇ ਵੱਢੀ ਜਾਓ। ਇੱਕੋ ਮਿੱਟੀ ਹੈ, ਉਹਦਾ ਆਪਣਾ ਸਵਾਦ ਕੋਈ ਨਹੀਂ। ਜੋ ਬੀਜਦੇ ਹੋਗੇ, ਕਣਕ ਬੀਜੀ ਤਾਂ ਹੋ ਜਾਣੀ ਆ, ਗੰਨਾ ਬੀਜਿਆ ਮਿੱਠਾ ਹੋ ਜਾਣਾ, ਸੰਤਰਾ ਬੀਜਿਆ ਖੱਟਾ ਹੋ ਜਾਣਾ, ਅੰਬ ਬੀਜਿਆ ਆਪਣਾ ਸਵਾਦ, ਸੇਬ ਬੀਜਦੇ ਉਹਦਾ ਆਪਣਾ ਸਵਾਦ, ਉਹ ਮਿੱਟੀ ਵਿੱਚੋਂ ਕਿੱਥੋਂ ਆ ਜਾਂਦਾ ਯਾਰ। ਨਿਰੰਕਾਰ ਨੇ ਆਪਣੇ ਜੀਵਾਂ ਲਈ ਇਹ ਸਾਰਾ ਪ੍ਰਬੰਧ ਕੀਤਾ ਹੋਇਆ। ਉਹ ਗੱਲ ਵੱਖਰੀ, ਕੁਝ ਲੋਕ ਕਬਜ਼ਾ ਕਰਕੇ ਬੈਠ ਜਾਣ, ਜਾਂ ਕੁਝ ਲੋਕ ਸਟੋਰਾਂ ਦੇ ਸਟੋਰ ਭਰ ਕੇ ਬਹਿ ਜਾਣ, ਅਨਾਜ ਦੇ ਗਲਦੇ ਨੇ। ਇੰਡੀਆ 'ਚ ਬਹੁਤ ਕੁਝ ਹੁੰਦਾ ਨਾ, ਗਰੀਬ ਤੱਕ ਨਾ ਪਹੁੰਚਣ ਦੇ ਨਾ, ਮਨੁੱਖ ਦੀ ਕਮਜ਼ੋਰੀ ਹੋਏਗੀ, ਨਿਜ਼ਾਮ ਦੀ ਕਮਜ਼ੋਰੀ ਹੋਏਗੀ, ਨਿਰੰਕਾਰ ਦੀ ਨਹੀਂ। ਨਿਰੰਕਾਰ ਨੇ ਕੋਈ ਹੱਦਾਂ ਨਹੀਂ ਬਣਾਈਆਂ, ਕੋਈ ਓਪਰਾ ਤੇ ਪਨ ਕੀਤੇ ਨਹੀਂ। ਬੇ ਸਾਂਝੀਵਾਲ ਦੀ ਬਾਤ ਹੈ, ਏਕ ਪਿਤਾ ਏਕ ਸਿਮ ਭਾਰਤ ਦੀ ਗੱਲ ਕਹੀ ਸ਼ਾਇਦ। ਇੱਥੇ ਵੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ, ਇਸ ਲਈ ਤੂੰ ਆਪ ਸਹਾਰੇ ਛੱਡ ਕੇ, ਕੱਚੜਿਆਂ ਦਾ ਪੱਲਾ ਛੱਡ ਕੇ, ਦਰ ਦਰ ਤੇ ਮੰਗਣ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ, ਭਰੋਸਾ ਕਰ, ਉਹਨੇ ਤੇਰੇ ਲਈ ਸਾਰੇ ਪ੍ਰਬੰਧ ਕੀਤੇ, ਬੇਅੰਤ ਪ੍ਰਬੰਧ ਕੀਤੇ ਮੇਰੇ ਮਾਲਕ ਨੇ। ਭਾਈ ਵੀਰ ਸਿੰਘ ਹੋਰੀ ਇੱਕ ਥਾਂ ਜ਼ਿਕਰ ਕਰਦੇ ਨੇ, ਉਹ ਪੜ੍ਹਦੇ ਸਨ ਕਿਸੇ ਵੱਡੇ ਸ਼ਹਿਰ, ਕਹਿਣ ਲੱਗੇ ਉੱਥੇ ਇੱਕ ਫੱਕਰ ਰਹਿੰਦਾ ਸੀ, ਫੱਕਰ ਭਰੋਸੇ ਦੀ ਬਾਤ। ਕਹਿਣ ਲੱਗਾ ਸਾਡੇ ਵਿਦਿਆਰਥੀਆਂ ਨੇ ਨਾ, ਜਿਹੜੇ ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀ ਸਨ ਅਮੀਰ ਘਰਾਂ ਦੇ, ਅਤੇ ਉਹਨੂੰ ਕਦੀ ਕਦੀ ਪੈਸਾ ਦੇ ਦੇਣਾ, ਟਕਾ ਧੇਲਾ, ਆਨਾ ਜਿੰਨਾ ਕੁ ਸੀ ਉਦੋਂ ਰਕਮ, ਆਨੇ ਕੁ ਦੀ ਗੱਲ ਕੀਤੀ ਉਹਨਾਂ ਨੇ, ਅਤੇ ਉਹਨੇ ਪ੍ਰਸ਼ਾਦਾ ਛਕਣਾ, ਮਾਲਕ ਦਾ ਸ਼ੁਕਰਾਨਾ ਕਰਨਾ, ਬਸ ਇਸ ਤੋਂ ਵੱਧ ਉਹਦੇ ਕੋਲ ਕੁਝ, ਬਸ ਰੱਬ ਰੱਬ ਕਰਨ ਵਾਲਾ ਕੋਈ ਫੱਕਰ, ਬਹੁਤ ਤਿਆਗ ਬਿਰਤੀ ਵਾਲਾ ਸੀ। ਕਹਿਣ ਲੱਗੇ ਇੱਕ ਦਿਨ ਮੇਰੀ ਮੌਜ ਬਣੀ, ਮੇਰੇ ਮਨ 'ਚ ਚਾਅ ਹੋਇਆ ਵੀ ਮੈਂ ਵੀ ਇਹਨੂੰ ਦੇਵਾਂ ਇੱਕ ਆਨਾ। ਉਹਨੇ ਆਨਾ ਦਿੱਤਾ, ਬਾਬਾ ਜੀ ਪ੍ਰਸ਼ਾਦਾ ਛਕ ਲਿਓ, ਅਤੇ ਉਹ ਪ੍ਰਸ਼ਾਦਾ ਛਕਣ ਲਈ ਨਾਲ ਦੇ ਢਾਬੇ 'ਤੇ ਚਲਾ ਗਿਆ, ਉੱਥੋਂ ਖਾ ਲਿਆ, ਗੱਲ ਮੁੱਕ ਗਈ। ਕਹਿੰਦਾ 5-10 ਦਿਨਾਂ ਬਾਅਦ ਮੇਰੇ ਮਨ 'ਚ ਫਿਰ ਰੀਝ ਪੈਦਾ ਹੋਈ ਵੀ ਮੈਂ ਫਿਰ ਬਾਬਾ ਜੀ ਨੂੰ ਦੇਵਾਂ। ਕਹਿੰਦਾ ਮੈਂ 4 ਆਨੇ ਦੇ ਦਿੱਤੇ, ਅਤੇ ਕਹਿੰਦੇ ਉਸ ਬਾਬੇ ਨੇ ਕੀ ਕੀਤਾ ਵੀ 3 ਆਨੇ ਵਾਪਸ ਮੋੜ ਕੇ ਕਿਹਾ ਲੈ ਨਹੀਂ ਚਾਹੀਦੇ, ਇੱਕ ਆਨਾ ਬਹੁਤ ਹੈ, ਰੱਜ ਹੋ ਜਾਂਦਾ ਇਹਦੇ ਨਾਲ। ਅਤੇ ਭਾਈ ਸਾਹਿਬ ਕਹਿਣ ਲੱਗੇ ਭਾਈ ਇੱਦਾਂ ਕਰੋ ਬਾਬਾ ਜੀ, ਕੱਲ੍ਹ ਵੀ ਤਾਂ ਪ੍ਰਸ਼ਾਦਾ ਛਕਣਾ ਹੀ ਆ ਨਾ, ਕੱਲ੍ਹ ਨੂੰ ਛਕ ਲਿਓ। ਅਤੇ ਉਹ ਅੱਗਿਓਂ ਮਹਾਤਮਾ ਕਹਿਣ ਲੱਗਾ ਕੱਲ੍ਹ ਨੂੰ ਰੱਬ ਨੇ ਮਰ ਜਾਣਾ, ਉਹ ਜਿਹਨੇ ਅੱਜ ਢਲਤਾ ਤੇਰੇ ਅੱਗੇ ਉਹਨੂੰ ਕੱਲ੍ਹ ਦਾ ਵੀ ਪ੍ਰਬੰਧ ਉਹਨੇ ਕੀਤਾ ਹੈ, ਜਿਹਨੇ ਪੈਦਾ ਕੀਤਾ ਉਹਨੇ ਪ੍ਰਬੰਧ ਕੀਤਾ ਹੋਇਆ ਹੈ। ਇਹ ਸਾਡੀਆਂ ਕਮਜ਼ੋਰੀਆਂ, ਅਸੀਂ ਤੇ ਭਰਾਵਾਂ ਕੋਲੋਂ ਖੋਹ ਖੋਹ ਕੇ, ਰਿਸ਼ਤੇਦਾਰਾਂ ਕੋਲੋਂ ਖੋਹ, ਸਾਡੀ ਬਿਰਤੀ ਬਣ ਗਈ ਹੈ ਕਿ ਬਗਾਨਾ ਹੱਕ ਖੋਈ ਜਾਣਾ। ਮੈਂ ਤੇ ਬੜੀ ਵਾਰੀ ਇਸ ਸਟੇਜ ਤੋਂ ਵੀ ਕਹਿ ਚੁੱਕਾ ਭਾਈ, ਜਿਹਦੇ ਮੂੰਹ 'ਚੋਂ ਖੋਹਦੇ ਹੋ ਵੀ ਨਿਰੰਕਾਰ ਦੇ ਧੀਆਂ ਪੁੱਤਰ, ਜਿਹਨਾਂ ਮੂੰਹ 'ਚ ਪਾਉਂਦੇ ਹੋ ਵੀ ਨਿਰੰਕਾਰ ਦੇ ਧੀਆਂ ਪੁੱਤਰ, ਕਿਉਂ ਵਿੱਚ ਤੁਸੀਂ ਐਵੇਂ ਪਾਪੀ ਬਣਦੇ ਹੋ? ਗੁਰੂ ਸਾਹਿਬਾਨ ਨੇ ਬੜਾ ਪਿਆਰਾ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਇੱਕ ਵਿਚਾਰ ਆਈ ਹੈ। ਜਦੋਂ ਵਸਾਇਆ ਕਰਤਾਰਪੁਰ, ਅਤੇ ਸੱਚੇ ਪਾਤਸ਼ਾਹ ਨੇ ਦੂਰੋਂ ਨੇੜੇ ਆ ਕੇ ਗੁਰਸਿੱਖਾਂ ਨੇ ਘਰ ਬਣਾਏ, ਰਹਿਣਾ ਸ਼ੁਰੂ ਕੀਤਾ, ਅਤੇ ਉੱਥੇ ਕਿਹੋ ਜਿਹੇ ਲੋਕ ਵੱਸਦੇ ਸਨ। ਇੱਕ ਦਿਨ ਮੇਰਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨਾਲ ਕਿਤੇ ਵਿਚਾਰ ਕਰਦੇ ਕਰਦੇ ਤੁਰੇ ਜਾ ਰਹੇ ਨੇ, ਅਤੇ ਅੱਗੇ ਕੀ ਵੇਖਦੇ ਨੇ, ਕਣਕਾਂ ਵੱਢ ਕੇ ਬੋਹੜ ਲੱਗੇ ਪਏ ਨੇ, ਅਤੇ 2 ਬੋਹੜ ਨੇ ਇੱਕੋ ਜਿਹੇ, ਅਤੇ ਇੱਕ ਵਿਅਕਤੀ ਆਪਣੇ ਇੱਕ ਬੋਹੜ ਤੋਂ ਚੁੱਕ ਚੁੱਕ ਕੇ ਦੂਜੇ ਬੋਹੜ 'ਚ ਪਾ ਰਿਹਾ ਹੈ। ਅਤੇ ਬਾਬਾ ਜੀ ਪੁੱਛਣ ਲੱਗੇ ਵੀ ਇਹ ਕੀ ਵੀ ਕਰਦੇ, ਮਿਣਤੀ ਕੀ ਕਰਦੇ? ਕਹਿਣ ਲੱਗੇ ਜੀ ਬਾਬਾ ਜੀ, ਗੱਲ ਇਹ ਆ ਵੀ ਅਸੀਂ 2 ਭਰਾ ਹਾਂ, ਖੇਤੀ ਸਾਂਝੀ ਹੈ, ਅਤੇ ਉਹ ਹੁਣ ਅਸੀਂ ਵੰਡ ਰਹੀ, ਮੇਰੇ ਨਾਲ ਵੰਡ ਕੇ ਗਿਆ ਆ 2 ਧੜੇ ਇੱਕੋ ਜਿਹੇ ਕਰਕੇ, ਮੇਰਾ ਭਰਾ ਪਿੰਡੋਂ ਗੱਡੇ ਦਾ ਪ੍ਰਬੰਧ ਹੋਰ ਪ੍ਰਬੰਧ ਕਰਨ ਗਿਆ ਹੋਇਆ ਹੈ,
ਤੇ ਉਹਦੇ ਘਰ ਆਉਣਾ ਜਾਣਾ ਬਹੁਤ ਹੈ, ਲੰਬੜਦਾਰੀ ਉਹਦੇ ਕੋਲ ਹੈ ਪਰਿਵਾਰ ਦੀ। ਤੇ ਮੈਂ ਉਹਨੂੰ ਦਿੰਦਾ ਸਾਂ ਵੀ ਤੂੰ ਮੇਰੇ ਕੋਲੋਂ ਚਾਰ ਬੋਰੀਆਂ ਵੱਧ ਲੈ ਲਾ, ਮੰਨਦਾ ਨਹੀਂ ਸੀ, ਮੈਂ ਉਹਦੀ ਗੈਰ ਹਾਜ਼ਰੀ 'ਚ ਉਹਨੂੰ ਦੇ ਰਿਹਾ, ਉਹਨੇ ਲੈਣੇ ਨਹੀਂ। ਉਹ ਕਹਿੰਦਾ ਹੱਕ ਪਰਾਇਆਂ ਦੀ ਲੈਣਾ। ਬਾਬਾ ਹੈਰਾਨ ਹੋਇਆ ਵੀ ਵਾਹ। ਅਗਾਂਹ ਗਏ, ਵਾਪਸੀ 'ਤੇ ਆਉਂਦਿਆਂ ਵੇਖਿਆ ਉਲਟ ਕੰਮ ਹੋ ਰਿਹਾ। ਉਹ ਵਿਅਕਤੀ ਜਿਹੜਾ ਪਿੰਡ ਗਿਆ ਸੀ ਵੱਡਾ ਭਰਾ, ਉਹ ਹੁਣ ਉੱਥੇ ਹੈ ਅਤੇ ਦੂਜਾ ਉੱਥੇ ਹੈ ਨਹੀਂ। ਉਹ ਆਪਣੇ ਬੋਲ ਤੋਂ ਚੁੱਕ ਚੁੱਕ ਕੇ ਬਾਲਟੀਆਂ ਦੂਜੇ ਬੋਲ 'ਤੇ ਪਾ ਰਿਹਾ ਹੈ, ਅਤੇ ਬੜੀ ਤੇਜ਼ੀ ਤੇਜ਼ੀ ਨਾਲ ਵੀ ਭਰਾ ਨਾ ਆ ਜਾਏ ਛੋਟਾ ਉਹਦੇ ਬੋਲ 'ਤੇ ਪਾ ਰਿਹਾ। ਅਤੇ ਬਾਬਾ ਪੁੱਛਦਾ ਵੀ ਕੀ ਕਰਦਾ ਪਿਆ? ਅੱਗੇ ਇੱਕ ਇੱਦਾਂ ਕਰਦਾ, ਕਹਿਣ ਲੱਗਾ ਜੀ ਬਾਬਾ ਜੀ ਗੱਲ ਇਹ ਹੈ, ਮੈਂ ਜ਼ਿੰਮੇਵਾਰ ਹਾਂ, ਮੈਂ ਵੱਡਾ ਹਾਂ, ਥੋੜ੍ਹਾ ਲਾਪਰਵਾਹ ਮੇਰਾ ਨਿੱਕਾ ਹੈ ਉਹਦਾ, ਅਤੇ ਮੈਂ ਚਾਹੁੰਦਾ ਵੀ ਉਹਨੂੰ ਉਹਦੇ ਪਰਿਵਾਰ ਵਿੱਚ ਚਾਰਜੀ ਹੈ ਨਹੀਂ, ਉੱਥੇ ਆਪਣੇ ਦਾਣੇ ਮੈਂ ਵੱਧ ਦੇ ਦੇਵਾਂ, ਉਹ ਮੇਰੇ ਕੋਲ ਲੈਂਦਾ ਨਹੀਂ, ਮੈਂ ਪਹਿਲਾਂ ਯਤਨ ਕਰ ਚੁੱਕਿਆ। ਇਹ ਹੈ ਗੁਰਮਤ ਵਿਚਾਰਧਾਰਾ, ਦੇਣਾ ਅਗਲੇ ਨੂੰ ਉਹਦੀ ਗੈਰ ਹਾਜ਼ਰੀ ਦੇ ਵਿੱਚ। ਅਜਿਹਾ ਸਿਧਾਂਤ ਹੈ। ਤੇ ਹੋਏਗਾ ਕਿਵੇਂ? ਜਦੋਂ ਸੱਭੇ ਸਾਂਝੀ ਵੱਲ, ਜਦੋਂ ਇਹ ਦਿਸੇਗਾ ਕਿ ਨਿਰੰਕਾਰ ਦੇ ਪੁੱਤਰ ਉਹ ਲੈਂਦੇ, ਇੱਕ ਦੂਜੇ ਕੋਲ ਲੈਣਾ ਨਹੀਂ, ਲੇਕਿਨ ਉਹਦੀ ਗੈਰ ਅੱਜ ਦੇਣਾ ਪਤਾ ਵੀ ਨਾ ਲੱਗੇ। ਗੁਰੂ ਪਾਤਸ਼ਾਹ ਜੀ ਇੱਥੇ ਇਹੀ ਜ਼ਿਕਰ ਕੀਤਾ ਹੈ ਕਿ ਜਿਹੜੇ ਨਿਰੰਕਾਰ ਦੇ ਨਾਮ ਨਾਲ ਜੁੜੇ ਹੋਏ ਨੇ, ਇਹ ਗੁਰੂ ਪਿਆਰਿਓ, ਐਸੇ ਸੱਜਣ ਢੂੰਡ ਲਓ। ਕੱਚੇ ਕੱਚੇ ਛੱਡ ਦਿਓ ਜਿਹੜੇ ਲਾਲਚ ਵੱਸ ਨੇ, ਜਿਹੜੇ ਹਮੇਸ਼ਾ ਦਾ ਲਾਉਣ ਤੇ ਕਾਲੇ ਨੇ। ਕੱਚੜਿਆਂ ਸੰਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ। ਉਹ ਜਿਹੜੇ ਲੋਕ ਨੇ ਜੀਂਦੇ ਹੀ ਵਿਛੋੜਾ ਦੇ ਜਾਂਦੇ ਨੇ ਵਿੱਚੇ ਹੀ, ਮਾੜਾ ਜੇ ਉਹਨਾਂ ਦਾ ਘਰ ਪੂਰਾ ਨਾ ਨਾ ਹੋਵੇ, ਤੇ ਤੂੰ ਕੌਣ ਤੇ ਮੈਂ ਕੌਣ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਜਿਹਦੇ ਉਸਦਾ ਸੌਲ ਨਾ ਪੂਰਾ ਹੋਇਆ, ਜਿਹਦੇ ਅਗਲੇ ਵੇਖਿਆ ਵੀ ਮੇਰਾ ਹੁਣ ਘਰ ਨਹੀਂ ਪੂਰਾ ਹੁੰਦਾ ਇਹਦੇ ਕੋਲੋਂ, ਤੇ ਮੈਨੂੰ ਮਿਲਦਾ ਕੁਝ ਨਹੀਂ, ਛੱਡ ਕੇ ਹੋ ਜਾਂਦੇ ਨੇ। ਲੇਕਿਨ ਜਿਹੜੇ ਸੱਜਣ ਮਿੱਤਰ ਪਿਆਰੇ ਨਿਰੰਕਾਰ ਦੇ ਨਾਮ ਵਿੱਚ ਰੰਗੇ ਹੋਏ ਨੇ, ਉਹ ਮੋਇਆ ਨਾ ਜਾਹੇ ਛੋੜ। ਇਹ ਸ਼ੁਭ ਗੁਣ ਮੁਕਤੀ ਮਿੱਤਰ ਪਿਆਰਿਆਂ ਦੀ ਗੱਲ ਕੀਤੀ ਹੈ। ਸ਼ੁਭ ਗੁਣ ਨਿਰੰਕਾਰ ਦਾ ਨਾਮ ਜਿਹੜਾ ਹੈ, ਸ਼ੁਭ ਗੁਣਾਂ ਦਾ ਮੁਜੱਸਮਾ ਹੈ। ਇਸ ਲਈ ਸੱਚੇ ਨਾਮ ਨਾਲ, ਕਰਤਾਰ ਨਾਲ, ਉਹਦੇ ਗੁਣਾਂ ਨਾਲ ਸਾਂਝ ਪਾਉਣ, ਤਾਂ ਕਿ ਉਹ ਹਮੇਸ਼ਾ ਹਮੇਸ਼ਾ ਤੇਰੇ ਨਾਲ। ਗੁਣ ਕੋਈ ਖੋ ਨਹੀਂ ਜੇ ਸਕਦਾ, ਪਦਾਰਥ ਖੋਏ ਜਾ ਸਕਦੇ ਨੇ, ਧਨ ਦੌਲਤ ਖੋਇਆ ਜਾ ਸਕਦਾ। ਇੱਥੇ ਸ਼ਹਿਣ ਲੱਗੇ ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ ਮਹੱਲਾ ਪੰਜਵਾਂ। ਹੁਣ ਕਹਿੰਦੇ ਨੇ ਜਿਹੜੇ ਨਿਰੰਕਾਰ ਨਾਲੋਂ ਵਿਛੜੇ ਹੋਏ ਨੇ, ਜਿਨ੍ਹਾਂ ਨੂੰ ਉਹਦੇ ਨਿਰੰਕਾਰ ਦੇ ਨਾਮ ਦਾ ਵਿਛੋੜਾ ਪੈ ਗਿਆ ਹੈ, ਨਾਨਕ ਬਿਜਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਘਮ ਪਿਰੀ ਸੋਹੰਦੀਆਂ। ਕਹਿਣ ਲੱਗੇ ਹੁਣ ਇੱਕ ਹਾਲਾਤ ਬਣ ਜਾਂਦੇ ਨੇ, ਜਦੋਂ ਕਿਤੇ ਅਸਮਾਨ 'ਤੇ ਬਿਜਲੀਆਂ ਚਮਕਦੀਆਂ ਨੇ, ਹਾੜ ਦੇ ਤਪਸ਼ ਭਰੇ ਮਹੀਨੇ ਤੋਂ ਬਾਅਦ, ਅੱਤ ਗਰਮੀ ਤੋਂ ਬਾਅਦ ਜਦੋਂ ਸੌਣ ਦਾ ਮਹੀਨਾ ਆਉਂਦਾ ਹੈ, ਅਤੇ ਉਹਦੇ 'ਚ ਕੀ ਨਾਨਕ ਬਿਜਲੀਆਂ ਚਮਕਣ, ਬਿਜਲੀਆਂ ਚਮਕਦੀਆਂ ਨੇ, ਘੁਰਨ ਘਟਾ ਅੱਤ ਕਾਲੀਆਂ, ਅੱਤ ਕਾਲੀ ਘਟਾ ਚੜ ਕੇ ਆ ਗਈ, ਅਤੇ ਉਹ ਗੜਗਜ ਪਾਈ ਜਾਂਦੀ ਹੈ, ਗੱਜਦਾ ਹੈ ਬੱਦਲ। ਤਪਸ਼ ਦੇ ਸਤਾਏ ਹੋਏ ਜੀਵ ਮਨੁੱਖ, ਹਰ ਇੱਕ ਦੇ ਮਨ ਵਿੱਚ ਚਾਓ ਪੈਦਾ ਹੁੰਦਾ, ਵਾਹ ਵਾਹ ਮੋਰ ਨੱਚਣ ਲੱਗ ਜਾਂਦੇ, ਜਾਨਵਰ ਡੰਗਰ ਚਾਰਦੇ ਰਹੇ, ਜਿਹਦੇ ਇਹੋ ਜਿਹੇ ਹਾਲਾਤ ਬਣ ਜਾਣ, ਉਹ ਵੀ ਨੱਚਣ ਲੱਗ ਜਾਂਦੇ। ਵੇਖੇ ਮਨੁੱਖ ਦੇ ਮਨ ਵਿੱਚ ਵੀ ਚਾਓ ਪੈਦਾ ਹੁੰਦਾ ਹੈ, ਹਰ ਇੱਕ ਨੂੰ ਉਹ ਸੁਹਾਵਣਾ ਮੌਸਮ ਲੱਗਦਾ ਹੈ। ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਮਹੂਣੀਆਂ। ਕਹਿਣ ਲੱਗੇ ਮੇਘ ਵਰਸਦਾ ਹੈ, ਬਹੁਤ ਜ਼ਿਆਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ, ਸੁਹਾਵਣਾ ਮਾਹੌਲ ਬਣ ਜਾਂਦਾ ਹੈ,
ਤੇ ਅਜਿਹੇ ਰੁੱਤ ਵਿੱਚ ਜੇ ਕਿਤੇ ਆਪਣਾ ਪ੍ਰਭੂ ਪਤੀ ਨਾਲ ਪ੍ਰੀਤ ਬਣ ਜਾਏ, ਪ੍ਰਭੂ ਪਤੀ ਪ੍ਰਭੂ ਖਸਮ ਨਾਲ ਹੋਵੇ ਤੇ ਉਹ ਦੁੱਗਣਾ ਚੌਗਣਾ ਉਹਦਾ ਆਨੰਦ ਮਾਣਿਆ ਜਾ ਸਕਦਾ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਤਮਾਮ ਖੁਸ਼ੀਆਂ ਖੇੜੇ ਵਾਲੇ ਇਸ ਮਾਹੌਲ ਦਾ ਆਨੰਦ ਮਾਣਿਆ ਜਾਣਾ ਚਾਹੀਦਾ ਹੈ। ਪਰ ਦੂਜੇ ਬੰਨੇ ਇੱਕ ਹੋਰ ਜ਼ਿਕਰ ਕਰਦੇ ਨੇ ਨਾਲ ਹੀ, ਕਹਿਣ ਲੱਗੇ ਮਹੱਲਾ ਪੰਜਵਾਂ, ਜਲ ਥਲ ਨੀਰ ਭਰੇ ਸੀਤਲ ਪਵਨ ਚਲਾਰ ਦੇ। ਹੁਣ ਮੀਂਹ ਪੈ ਗਿਆ ਹੈ, ਘਟਾ ਨੇ ਜਲ ਥਲ ਹਰ ਪਾਸੇ ਭਰ ਦਿੱਤਾ ਹੈ, ਮੌਸਮ ਸੁਹਾਵਣਾ ਹੋ ਗਿਆ, ਡੱਡੂ ਬੋਲਣ ਲੱਗ ਪਏ, ਭੌਰੇ ਉੱਡਣ ਲੱਗ ਪਏ, ਪੰਛੀ ਚੀਕ ਝਾੜ ਪਾ ਕੇ ਬੈਠ ਗਏ, ਐਸਾ ਮਾਹੌਲ ਵਧੀਆ ਬਣਿਆ। ਜਲ ਥਲ ਨੀਰ ਭਰੇ ਸੀਤਲ ਪਵਨ ਚਲਾਰ ਦੋ। ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ, ਸੁਹਾਵਣਾ ਹੋ ਗਿਆ। ਕਹਿਣ ਲੱਗੇ ਸੇਜੜੀਆਂ ਸੋਇਨ ਹੀਰੇ ਲਾਲ ਜਾਂਦੀਆਂ। ਕਹਿਣ ਲੱਗੇ ਇੱਦਾਂ ਦਾ ਮੌਸਮ ਬਣ ਜਾਏ, ਸਾਰੇ ਪਾਸੇ ਹਰਿਆਵਲ ਹੋਵੇ, ਸਾਰੇ ਪਾਸੇ ਠੰਡੀ ਹਵਾ ਵਗਦੀ ਹੋਵੇ, ਸੋਹਣੀਆਂ ਸੇਜਾਂ ਹੋਣ, ਹੀਰੇ ਲਾਲ ਜੜਨਦੀਆਂ, ਚੰਗਾ ਮਾਲਦਾਰ ਪਲੰਘ ਹੋਵੇ ਤੇ ਉਹਦੇ ਤੇ ਸੁਭਾਵਨ ਸੁਭਰ ਕੱਪੜ ਭੋਗ, ਸੁਹਾਗ ਵਾਲੇ ਕੱਪੜੇ ਇਸਤਰੀ ਦੇ ਗਲ ਵਿੱਚ ਹੋਣ, ਸਾਰਾ ਸ਼ਿੰਗਾਰ ਲਾਇਆ ਹੋਵੇ। ਲੇਕਿਨ ਜੇ ਉਹਦਾ ਪ੍ਰਭੂ ਪਤੀ ਕੋਲ ਨਹੀਂ ਤੇ ਫਿਰ ਕੀ ਕਹਿੰਦੇ ਨੇ ਨਾਨਕ, ਪਿਰੀ ਵਹੂਣੀ ਤੱਤੀਆਂ, ਉਹ ਕਿਸੇ ਕੰਮ ਦੀਆਂ। ਇਉਂ ਕਹਿ ਲਈਏ ਕੋਈ ਬੱਚਾ ਮਾਂ ਬਾਪ ਦੇ ਨਾਲ ਕਿਤੇ ਮੇਲੇ ਨੂੰ ਚਲਾ ਗਿਆ, ਉਂਗਲ ਬਾਪ ਦੀ ਫੜੀ ਜਾਂ ਮਾਂ ਦੀ ਫੜੀ ਜਿਹਦੇ ਨਾਲ ਗਿਆ, ਤੇ ਹਰ ਦੁਕਾਨਾਂ ਲੱਗੀਆਂ ਹੁੰਦੀਆਂ ਮੇਲੇ 'ਚ ਬਹੁਤ, ਮੈਂ ਆਹ ਲੈਣਾ ਪਾਪਾ ਡੈਡੀ, ਆਹ ਲੈਣਾ ਮੰਮੀ, ਆਹ ਲੈਣਾ ਹੈ, ਆਹ ਖਾਣ ਨੂੰ ਲੈਣਾ, ਆਹ ਖੇਡਣ ਨੂੰ ਲੈਣਾ, ਕੱਲੀ ਕਲੀ ਚੀਜ਼ ਹਰ ਦੁਕਾਨ ਤੇ ਜਿੱਥੇ ਵੇਖਦਾ ਉੱਥੇ ਹੀ ਖੜ ਜਾਂਦਾ। ਕਿਤੇ ਅਜਿਹਾ ਮੌਕਾ ਬਣ ਗਿਆ ਬੱਚੇ ਦੀ ਉਂਗਲ, ਕਿਤੇ ਬੱਚੇ ਨੇ ਉਂਗਲ ਛੱਡ ਦਿੱਤੀ ਬਾਪ ਦੀ, ਭੀੜ ਵਿੱਚ ਗੁੰਮ ਹੋ ਗਿਆ, ਬਾਪ ਕਿਤੇ ਹੈ, ਬੱਚਾ ਕਿਤੇ ਹੈ। ਹੁਣ ਉਹ ਮੇਲਾ ਜਿਹੜਾ ਬਹੁਤ ਚੰਗਾ ਲੱਗਦਾ ਸੀ, ਨਾ ਬਾਪ ਨੂੰ ਚੰਗਾ ਲੱਗਦਾ ਪਿਆ, ਨਾ ਬੱਚੇ ਨੂੰ ਚੰਗਾ ਲੱਗਦਾ। ਬਥੇਰੇ ਲਿਆ ਲੈ ਕੇ ਪਦਾਰਥ ਦਿੰਦੇ ਨੇ ਜਿਹਦੇ ਹੱਥ ਆਉਂਦਾ ਬੱਚਾ, ਪਹਿਲੇ ਆਹ ਚੀਜ਼ ਖਾਣੀ, ਤੂੰ ਆਹ ਚੀਜ਼ ਖੇਡਣਾ, ਆਹ ਖਿਡਾਉਣਾ, ਨਾ ਨਾ ਕੁਝ ਨਹੀਂ ਜੇ ਚੰਗਾ ਲੱਗਦਾ, ਕਿਉਂਕਿ ਆਪਣੇ ਮਿੱਤਰ ਪਿਆਰੇ ਨਾਲੋਂ, ਆਪਣੇ ਸਹਾਇਕ ਨਾਲੋਂ, ਆਪਣੇ ਬਾਪ ਨਾਲੋਂ, ਆਪਣੇ ਨਾਮ ਨਾਲੋਂ ਵਿਛੜ ਗਿਆ। ਮਿਲਿਆ ਹੀ ਚੰਗਾ ਲੱਗਦਾ ਨਾ ਸਭ ਕੁਝ, ਇਸੇ ਤਰ੍ਹਾਂ ਨਿਰੰਕਾਰ ਦੇ ਨਾਮ ਨਾਲ ਮਿਲਿਆ ਹੀ, ਜੇ ਪ੍ਰਭੂ ਪਤੀ ਨਾਲ ਸਾਂਝ ਹੈ ਤੇ ਫਿਰ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ ਵੀ ਆਨੰਦ ਹੀ ਆਨੰਦ ਹੈ। ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰਦੇ ਨੇ ਕਿ ਵਿਛੋੜਾ ਬੜਾ ਵੱਡਾ ਦੁੱਖ ਹੈ ਤੇ ਜਿਨ੍ਹਾਂ ਤੇ ਰਹਿਮਤ ਹੋ ਜਾਏ ਆਪਣੇ ਮਨ ਨੂੰ ਸੰਸਾਰ ਦੇ ਕੱਚਿਆਂ ਨਾਲੋਂ ਤੋੜ ਕੇ, ਸਹਾਰੇ ਕੱਚਿਆਂ ਦਾ ਸਹਾਰਾ ਛੱਡ ਕੇ ਪੱਕੇ ਨਿਰੰਕਾਰ ਨਾਲ ਗੁਰੂ ਚਰਨਾਂ ਵਿੱਚ ਆ ਕਰਕੇ ਸਾਂਝ ਪਾ ਲੈਂਦੇ ਨੇ, ਉਹਨਾਂ ਦੇ ਜੀਵਨ ਦਾ ਹਰ ਪਲ ਸੁਹਾਵਣਾ ਹੋ ਜਾਂਦਾ ਹੈ, ਹਰ ਪਲ ਆਨੰਦਮਈ ਹੋ ਜਾਂਦਾ ਹੈ, ਆਨੰਦ ਹੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਉਹਨਾਂ ਨੂੰ ਨਾ ਕੋ ਵੈਰੀ ਦਿਸਦਾ, ਨਾ ਕੋ ਬਗਾਨਾ ਦਿਸਦਾ ਹੈ। ਐਸੀ ਅਵਸਥਾ ਦਾ ਜ਼ਿਕਰ ਮੇਰੇ ਮਾਲਕ ਕਰ ਰਹੇ ਨੇ। ਅੱਗੇ ਗੱਲ ਕਰਦੇ ਨੇ ਮੇਰਾ ਮਾਲਕ ਜੀ, ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ। ਨਿਰੰਕਾਰ ਨੂੰ ਕਰਤਾ ਕਿਹਾ ਗਿਆ ਹੈ, ਉਹ ਕਰਨਹਾਰ ਹੈ, ਕਿਉਂਕਿ ਸਾਰੀ ਕਾਇਨਾਤ ਨੂੰ ਉਸਨੇ ਬਣਾਇਆ ਹੋਇਆ ਹੈ, ਅਸੀਂ ਸਭ ਉਹਦੀ ਕਾਇਨਾਤ ਹਾਂ। ਇੱਕ ਗੱਲ ਇੱਥੇ ਚੇਤੇ ਰੱਖਣ ਯੋਗ ਹੈ ਵੀ ਜਦੋਂ ਕੋਈ ਕਿਸੇ ਚੀਜ਼ ਦੀ ਯਾਦ ਕਰਦਾ ਸੰਸਾਰ ਤੇ ਵੀ, ਮਿਸਤਰੀ ਕੁਰਸੀ ਬਣਾਉਂਦਾ ਹੈ, ਮੇਜ਼ ਬਣਾਉਂਦਾ ਹੈ, ਕਿਸੇ ਨੇ ਮਸ਼ੀਨਰੀ ਬਣਾ ਦਿੱਤੀ, ਪਰ ਇੱਥੇ ਫਰਕ ਇਹ ਪੈ ਜਾਂਦਾ ਵੀ ਮੇਜ਼ ਕੁਰਸੀ ਕਿੰਨੇ ਬਣਾਇਆ ਪਤਾ ਨਹੀਂ, ਅਸੀਂ ਵਰਤਦੇ ਪਏ ਹਾਂ, ਕੌਣ ਕਿੱਥੇ ਹੈ, ਲੇਕਿਨ ਨਿਰੰਕਾਰ ਨੇ ਆਪਣੀ ਜਿੰਨਾ ਕੁਝ ਬਣਾਇਆ ਉਹਦੇ ਵਿੱਚ ਸਮਾ ਗਿਆ, ਬਾਹਰ ਨਹੀਂ ਹੈ। ਇਸ ਲਈ ਬਾਹਰ ਢੂੰਡਣ ਤੋਂ ਸੱਚੇ ਪਾਸ਼ੇ ਰੋਕਿਆ ਨਹੀਂ, ਭਾਈ ਬਾਹਰ ਢੂੰਡਣ ਦੀ ਲੋੜ ਨਹੀਂ, ਨਾ ਜੰਗਲਾਂ ਵਿੱਚ, ਨਾ ਤੀਰਥਾਂ 'ਤੇ, ਕੇਵਲ 'ਤੇ ਕੇ ਜੇ ਇਹਨੂੰ ਮਹਿਸੂਸ ਕਰਨਾ, ਜੇ ਇਹਨੂੰ ਵੇਖਣਾ, ਜੇ ਇਹਨੂੰ

ਗਈ। ਜੇ ਕੋਈ ਪ੍ਰਾਪਤ ਹੋ ਗਿਆ ਤੇ ਸੱਚੇ ਪਾਤਸ਼ਾਹ ਤੇਰੀ ਰਹਿਮਤ, ਜੇ ਕੋਈ ਜਾਂਦਾ ਚਲਾ ਗਿਆ ਘਾਟਾ ਪੈ ਗਿਆ ਸੱਚੇ ਪਾਤਸ਼ਾਹ ਤੇਰੀ ਰਜਾ, ਭਲਾ ਭਲਾ ਭਲਾ ਕਰਕੇ ਉਹਦੇ ਹਰ ਹੁਕਮ ਨੂੰ ਮੰਨ ਲੈਣਾ, ਉਹਦੇ ਨਿਜ਼ਾਮ ਨੂੰ ਪਛਾਣ ਲੈਣਾ, ਇਹੀ ਜੀਵਨ ਨੂੰ ਸੁਖਾਲਾ ਕਰਨ ਦਾ ਇੱਕ ਮਾਰਗ ਹੈ। ਇਸ ਨੂੰ ਹੁਕਮ ਰਜਾਈ ਚੱਲਣਾ ਲਿਖਿਆ, ਜਿਉਂ ਰੱਖ ਤੁਰੀ ਇਸੇ ਨੂੰ ਕਿਹਾ ਹੈ, ਇਹ ਮੇਰੇ ਮਾਲਕ ਜਿਉਂ ਰੱਖਦਾ ਹੈ ਤੂੰ, ਜਿਹੜੇ ਰੰਗ ਵਿੱਚ ਤੂੰ ਰੱਖਦਾ ਸੀ ਉਸੇ ਰੰਗ ਵਿੱਚ ਰਾਜੀ ਹਾਂ। ਜੇ ਭੁੱਖਦੇ ਤਾਂ ਤੁਸੀਂ ਰਾਜਾ, ਦੁੱਖ ਸੁੱਖ ਮਨਾਉਣ ਵਾਲੀ ਅਵਸਥਾ ਹੈ। ਇੱਥੇ ਮਾਲਕ ਪੰਚਮ ਪਾਤਸ਼ਾਹ ਜੀ ਕਿ ਜੇ ਸੋ ਧਾਵੇ ਪ੍ਰਾਣੀਆਂ ਪਾਵੇ ਤੁਰ ਲਹਿਣਾ, ਤੂੰ ਜਿੰਨਾ ਮਰਜ਼ੀ ਭੱਜਾ ਫਿਰ ਪ੍ਰਾਪਤ ਹੋਣਾ ਜੋ ਤੂੰ ਪ੍ਰਾਪਤ ਕਰਨ ਦੇ ਸਮਰੱਥ ਹੈ, ਜਿੰਨਾ ਤੂੰ ਯਤਨ ਕਰਨਾ ਜੋ ਤੂੰ ਬੀਜਣਾ ਉਹੀ ਵੱਢਣਾ ਹੈ। ਇਸ ਲਈ ਚੰਗੇ ਕਰਮ ਬੀਜ ਤਾਂ ਕਿ ਚੰਗਾ ਫਲ ਪ੍ਰਾਪਤ, ਬਿਨ ਕਰਮਾਂ ਕਿਸੂ ਨ ਲੱਭੇ। ਜੇ ਫਿਰ ਇਹ ਸਭ ਧਰਨਾ, ਕਿੰਨਾ ਸੰਸਾਰ ਘੁੰਮ ਲੈ, ਕਿੰਨਾ ਫਿਰ ਲੈ, ਧਾਤ ਆ ਕੇ ਪੈ, ਲੇਕਿਨ ਮਿਲਣਾ ਉਨਾ ਕਿਆ ਜਿੰਨਾ ਤੇਰੇ ਕਰਮਾਂ ਦਾ ਹੈ, ਉਸ ਤੋਂ ਵੱਧ ਨਹੀਂ। ਇਸ ਲਈ ਕਿਉਂ ਨਾ ਹੁਕਮ ਵਿੱਚ ਰਹਿ, ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਦਾ ਸਿਧਾਂਤ ਹੈ ਸਾਡਾ। ਸੱਚੇ ਪਾਤਸ਼ਾਹ ਨੇ ਕਿਰਤ 'ਤੇ ਬੜਾ ਜ਼ੋਰ ਦਿੱਤਾ, ਕਿਰਤ ਨੂੰ ਬੜਾ ਸਨਮਾਨਤ ਰੱਖਿਆ ਕਰਿਓ। ਜਦੋਂ ਪਹਿਲੀ ਵਾਰ ਭਾਈ ਲਾਲੋ ਕੋ ਗਏ ਨੇ, ਉਹਦੀ ਕਿਰਤ ਸੁੱਚੀ ਕਰਕੇ ਗਏ ਨੇ, ਅਜੇ ਨਾਮ ਦੀ ਬਾਤ ਨਹੀਂ ਉਹਨੂੰ ਪਤਾ ਲੱਗਾ। ਉਹਦੇ ਸੱਚੇ ਪਾਤਸ਼ਾਹ ਜਾ ਕੇ ਦਰਵਾਜ਼ਾ ਕਹਿ, ਭਾਈ ਲਾਲੋ ਕੀ ਪਿਆ ਕਰਨਾ? ਕਹਿਣ ਲੱਗਾ ਜੀ ਕਿਲੇ ਪਿਆ ਘੜਨਾ, ਭਾਈ ਕੁਝ ਹੋਰ ਵੀ ਘੜਿਆ ਕਰ, ਕੁਝ ਹੋਰ ਵੀ ਕਰਨਾ ਸਿੱਖ, ਸ਼ੰਸ਼ਾ ਕੀ ਕਰਨਾ ਸਿੱਖ, ਆਪਣੇ ਆਪ ਨੂੰ ਘੜਨਾ ਸਿੱਖ, ਨਾਮ ਨਾਲ ਜੁੜਨਾ ਸਿੱਖ। ਫਿਰ ਨਾਮ ਵੱਲ ਨੂੰ ਤੁਰਿਆ ਸੀ, ਖਿਆਲ ਕਰੇ ਬਾਬਾ ਨਾਨਕ ਜੇ ਤੁਹਾਨੂੰ ਕਿਤੇ ਮਿਲੇਗਾ ਤੇ ਕਿਸੇ ਕਿਰਤੀ ਦੇ ਦਰ ਤੋਂ ਮਿਲ ਜਾਏਗਾ, ਕਿਸੇ ਹਲ ਵਾਹੁਣ ਵਾਲੇ ਦੇ, ਕਿਸੇ ਮਜ਼ਦੂਰ ਦੇ ਕੋਲ ਤੇ ਹੋਏਗਾ, ਗੁਰਦੁਆਰੇ ਹੋਵੇ ਜਾਂ ਨਾ ਹੋਵੇ, ਅਤਿ ਜ਼ਰੂਰੀ ਹੈ। ਕਿਰਤ ਨੂੰ ਇੰਨਾ ਕੁ ਬਾਬੇ ਨਾਨਕ ਨੇ ਸਨਮਾਨ ਦਿੱਤਾ ਹੈ, ਜਿੰਨੇ ਕੁ ਵਿਹਲੜ ਸਾਧ ਸਨ ਇਕੱਲੇ ਇਕੱਲੇ ਕੋਲ ਜਾ ਕੇ ਕਿਹਾ ਵੀ ਕਿਰਤ ਕਰਿਆ ਕਰੋ। ਲੋਕਾਂ ਖੋ ਖੋ ਕੇ ਦਾਨ ਕਰਨ ਵਾਲਾ ਸੱਜਣ ਵੀ ਸੀ ਮਲਕ ਭਾਗੋ, ਵੀ ਸੀ ਲੋਕਾਂ ਕੋਲੋਂ ਘਰੋਂ ਖੋਹ ਲਿਆਉਣਾ, ਭੜੋਲਿਆਂ ਚੋਂ ਕਣਕਾਂ ਕੱਢ ਲਿਆਉਣੀਆਂ, ਕਾਹਣੀਆਂ ਚੋਂ ਦੁੱਧ ਕੱਢ ਲਿਆਉਣਾ ਤੇ ਲਿਆ ਕੇ ਪਿਓ ਦੇ ਨਾਂ ਤੇ ਸ਼ਰਾਧ ਕਰੀ ਜਾਣੇ। ਕੋਈ ਬਾਬਾ ਨਾਨਕ ਹੀ ਹੈ ਨਾ ਸਮਝਾਉਣ ਵਾਲਾ, ਸੱਚ ਦੀ ਗੱਲ ਕਹਿਣ ਵਾਲਾ। ਕਹਿਣ ਲੱਗੇ ਜਿੰਨਾ ਮਰਜ਼ੀ ਭੱਜ ਨੜਕਾਰ, ਤੇਰੇ ਕਰਮਾਂ ਤੋਂ ਵੱਧ ਤੈਨੂੰ ਨਹੀਂ ਉਹ ਮਿਲਣਾ, ਐਵੇਂ ਖੋਹ ਖਿੰਜ ਕਰੇਗਾ ਤੇ ਆਪਣੇ ਭਾਗ ਮੰਦਰੇ ਹੋਣਗੇ, ਤੇਰੇ ਕੋਲ ਅਵਗੁਣ ਆਵੇਗਾ, ਪਾਪਾਂ ਦੀ ਕਮਾਈ ਤੈਨੂੰ ਲੈ ਬੈਠੇਗੀ, ਬਿਨ ਕਰਮਾਂ ਕਿਸੂ ਨਾ ਲੱਭੇ। ਜੇ ਫਿਰੇ ਸਭ ਧਰਨਾ, ਗੁਰਮਿਲ ਭਉ ਗੋਬਿੰਦ ਕਾ, ਭੈ ਡਰ ਦੂਰ ਕਰਨਾ। ਕਹਿਣ ਲੱਗੇ ਗੁਰੂ ਨਾਲ ਮਿਲ ਕੇ, ਗੁਰੂ ਕੋਲੋਂ ਸਿੱਖ ਕੇ, ਨਿਰੰਕਾਰ ਦੀ ਭੈ ਤੇ ਭਾਵਨੀ ਵਿੱਚ ਜਿਉਣ ਦੀ ਜਾਤ ਸਿੱਖ, ਉਹਦੇ ਹੁਕਮ ਨੂੰ ਪਛਾਣ, ਉਹਦੀ ਰਮਜ ਨੂੰ ਪਛਾਣ, ਉਹ ਜਿਸ ਰੰਗ ਵਿੱਚ ਤੈਨੂੰ ਰੱਖਣਾ ਚਾਹੁੰਦਾ ਉਸੇ ਰੰਗ ਵਿੱਚ ਰਾਜੀ ਰਹੋ। ਗੁਰਮਿਲ ਭਉ ਗੋਬਿੰਦ ਕਾ, ਭੈ ਡਰ ਦੂਰ ਕਰਨਾ। ਇਸ ਢੰਗ ਨਾਲ ਤੇਰਾ ਮੌਤ ਦਾ ਡਰ ਵੀ ਦੂਰ ਹੋ ਜਾਏਗਾ, ਸਾਰੇ ਡਰ ਦੂਰ। ਜਦੋਂ ਉਹਦੇ ਜਿਹਨਾਂ ਨਿਰੰਕਾਰ ਨਾਲ ਸਾਂਝ ਬਣ ਗਈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿਣ ਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਉਹਦਾ ਸਾਂਝ ਤੇ ਪਾ। ਭੈ ਤੇ ਵਰਾਗ ਉਪਜੇ, ਭੈ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ, ਵਿਰਾਗ ਪੈਦਾ ਹੁੰਦਾ ਹੈ, ਉਦਾਸੀ ਪੈਦਾ ਹੁੰਦੀ ਹੈ। ਹਰ ਖੋਜ ਤੇ ਫਿਰਨਾ, ਇਸ ਢੰਗ ਨਾਲ ਉਸ ਨਿਰੰਕਾਰ ਦੀ ਖੋਜ ਵਿੱਚ ਰਹਿ, ਉਹਦੀ ਪ੍ਰੀਤ ਵਿੱਚ ਰਹਿ, ਉਹਦੇ ਭੈ ਵਿੱਚ ਰਹਿ। ਤੇ ਭੈ ਵਿੱਚ ਰਹਿਣ ਦਾ ਇੱਕੋ ਤਰੀਕਾ, ਉਹਦੇ ਸਿਮਰਨ ਨੂੰ ਯਾਦ ਕਰਨਾ ਸ਼ੁਰੂ ਕਰ, ਉਹ ਤੋਂ ਬਾਹਰ ਨਾ ਜਾ। ਖੋਜ ਤੇ ਖੋਜ ਤੇ ਸਹਿਜ ਉਪਜਿਆ, ਤੇ ਨਿਰੰਕਾਰ ਦੀ ਨਾਮ ਦੇ ਸਿਮਰਨ ਨਾਲ, ਉਹਦੇ ਮਿਲੇ ਹੋਏ ਖਜ਼ਾਨੇ ਦੇ ਨਾਲ ਜੀਵਨ ਵਿੱਚ ਸਹਿਜ ਅਵਸਥਾ ਆ ਜਾਂਦੀ ਹੈ, ਸਹਿਜ। ਫਿਰ ਦੌੜ ਭੱਜ ਖਤਮ ਹੋ ਜਾਂਦੀ ਹੈ, ਫਿਰ ਸਬਰ ਤੇ ਸੰਤੋਖ ਵਾਲਾ ਜੀਵਨ ਬਣ ਜਾਂਦਾ ਹੈ। ਤੇ ਫਿਰ ਇੱਥੇ ਹੀ ਬਸ ਨਹੀਂ, ਫਿਰ ਜਨਮ ਨਾ ਮਰਨਾ,
ਫਿਰ ਜਨਮ ਤੇ

0: ਮਰਨ ਦੇ ਚੱਕਰ ਵੀ ਮਿਟ ਜਾਂਦੇ ਨੇ, ਸ਼ਹਿਨ ਸ਼ਰਮ ਕਰਦਾ ਹੈ। ਹੇ ਆਏ ਕਮਾਏ ਧਿਆਏ ਆ, ਹਿਰਦੇ ਵਿੱਚ ਜਿਹੜੀ ਨਿਰੰਕਾਰ ਦੇ ਨਾਮ ਦੇ ਧਿਆਉਣ ਦੀ ਕਮਾਈ ਕੀਤੀ ਹੈ। ਇੱਕ ਯਾਦ ਰੱਖਿਓ, ਬੜਾ ਸੌਖਾ ਜਿਹਾ ਤਰੀਕਾ ਹੈ ਨਿਰੰਕਾਰ ਦੇ ਨਾਮ ਨੂੰ ਜਪਣਾ। ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਚੱਲਦੇ ਫਿਰਦੇ ਉੱਠਦੇ ਬਹਿੰਦੇ ਨਿਰੰਕਾਰ ਨੂੰ ਚੇਤੇ ਰੱਖਣਾ। ਕਿਰਤ ਵਿਰਤ ਕਰਦਿਆਂ ਸਾਹਮਣੇ ਗਾਹਕ ਆ ਗਿਆ ਤੇ ਨਿਰੰਕਾਰ ਚੇਤੇ ਆਵੇ ਵੀ ਮੈਂ ਉਹਦੇ ਕੋਲੋਂ ਲੁੱਟਣਾ ਨਹੀਂ, ਸੱਚੇ ਪਾਤਸ਼ਾਹ ਨੇ ਦੇਵ ਗੁਰੂ ਰੂਪ ਹੋ ਕਰਕੇ ਗਾਹਕ ਨੂੰ ਕਿਹਾ ਹੈ, ਗਾਹਕ ਨੂੰ ਦੇਵਤਾ ਕਿਹਾ ਗਿਆ। ਇਹ ਬਿਰਤੀ ਕਿਤੇ ਬਣ ਜਾਏ ਸੱਚੇ ਪਾਤਸ਼ਾਹ, ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ, ਬੋਹਿਤ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਭੋਜਲ ਤਰਨਾ। ਗੁਰੂ ਨੇ ਕੀ ਕੀਤਾ, ਜਹਾਜ਼ ਤੇ ਚੜਾਇਆ ਨਾਮ ਦੇ ਜਹਾਜ਼ ਤੇ, ਸ਼ੁਭ ਗੁਣਾਂ ਦੇ ਜਹਾਜ਼ ਤੇ। ਸ਼ਰਨ ਸ਼ਰਨ ਕਰਦੇ ਨੇ ਸਤਿਗੁਰ ਬੋਹਿਤ ਹਰ ਨਾਮ ਕਾ, ਗੁਰੂ ਹਰੀ ਦੇ ਨਾਮ ਦਾ ਬੋਹਿਤ ਹੈ, ਕਿਤ ਬਿਦ ਚੜਿਆ ਜਾਏ। ਹੁਣ ਕਹਿਣ ਲੱਗਾ, ਸਵਾਲ ਪੈਦਾ ਹੋਇਆ ਵੀ ਜੇ ਜਹਾਜ਼ ਹੈ ਨਿਰੰਕਾਰ ਦਾ ਨਾਮ ਤੇ ਉਹਦੇ ਤੇ ਸਵਾਰ ਕਿਵੇਂ ਹੋਣਾ ਹੈ, ਉਹਦੇ ਕੀ ਨਿਯਮ ਨੇ, ਕੀ ਢੰਗ ਤਰੀਕਾ ਹੈ, ਕਿੰਨਾ ਭਾਰ ਚੱਲਦਾ, ਭਾਰ ਬੜਾਇਆ ਤੇ ਚੱਲਣਾ, ਔਗਣ ਨਹੀਂ ਚੜ੍ਹਨੇ ਉੱਤੇ। ਗੁਣਾ ਰੂਪੀ ਭਾਰ ਲੈ ਕੇ ਤੂੰ ਜੇ ਜਹਾਜ਼ ਦੀ ਸੀਮਾ ਹੁੰਦੀ ਨਾ, ਉੱਥੇ ਵੀ ਸੀਮਾ ਹੈ ਨਿਰੰਕਾਰ ਦੇ ਜਹਾਜ਼ ਤੇ। ਕਹਿਣ ਲੱਗੇ ਮੇਰੇ ਮਾਲਕ, ਸਤਿਗੁਰੂ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੈ ਭਾਣੇ ਜੋ ਚੱਲੇ। ਕਹਿਣ ਲੱਗੇ ਗੁਰੂ ਦੇ ਜਹਾਜ਼ ਤੇ ਬਹਿਣਾ ਕੀ ਹੈ, ਗੁਰੂ ਕੇ ਭਾਣੇ ਵਿੱਚ ਚੱਲਣਾ, ਗੁਰੂ ਕੇ ਹੁਕਮ ਨੂੰ ਸੱਤ ਸੱਤ ਕਰਕੇ ਮੰਨਿਆ, ਸਮਝ ਲਓ ਜਹਾਜ਼ ਵਿੱਚ ਬੈਠ ਗਏ। ਸਤਿਗੁਰ ਕੈ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਆਏ। ਕਹਿਣ ਲੱਗੇ ਜਿਹਨੇ ਨਿਰੰਕਾਰ ਦੇ ਹੁਕਮ ਨੂੰ ਪਛਾਣ ਲਿਆ, ਜਿਹੜਾ ਉਹਦੇ ਭਾਣੇ ਵਿੱਚ ਚੱਲ ਪਿਆ, ਸਮਝ ਲਓ ਉਹ ਗੁਰੂ ਕੇ ਜਹਾਜ਼ ਤੇ ਬੈਠ ਗਏ। ਇਹ ਯੁਕਤੀ ਹੈ ਜਹਾਜ਼ ਤੇ ਬੈਠਣ ਦੀ। ਅਸੀਂ ਰੋਜ਼ ਪੜ੍ਹਦੇ ਹਾਂ, ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ। ਪਾਰ ਲੰਘਣਾ ਮਤਲਬ ਹੈ ਜੇ ਤੁਸੀਂ ਉਹਦੇ ਹੁਕਮ ਵਿੱਚ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤਕਰਮਾਨੀ, ਜਿਨ੍ਹਾਂ ਨੇ ਨਿਰੰਕਾਰ ਦੇ ਗੁਰੂ ਕੇ ਹੁਕਮਾਂ ਨੂੰ ਪੜ੍ਹ ਕੇ ਸੁਣ ਕੇ ਅਤੇ ਸਤ ਸਤ ਕਰਕੇ ਮੰਨਣ ਦਾ ਜਿਹੜਾ ਹੈ ਉਹ ਆਪਣੇ ਜੀਵਨ ਵਿੱਚ ਆਧਾਰ ਬਣਾ ਲਿਆ ਹੈ, ਉਹਨਾਂ ਨੂੰ ਸਮਝ ਲਓ ਗੁਰੂ ਕੇ ਜਹਾਜ਼ ਤੇ ਬੈਠੇ ਨੇ। ਗੁਰੂ ਕਿਰਪਾ ਕਰੇ ਸਾਨੂੰ ਐਸੇ ਗੁਰੂ ਕੇ ਨਾਮ ਦੇ ਜਹਾਜ਼ ਤੇ ਬੈਠਣ ਦੀ ਜਾਚ ਆ ਜਾਏ, ਜਿਹਦੇ ਨਾਲ ਸਾਡਾ ਸੰਸਾਰ ਦਾ ਇਹ ਸਫ਼ਰ ਸੁਖਾਲਾ ਹੋ ਜਾਏ, ਅਸੀਂ ਆਪਣੇ ਦੇਸ਼ ਵਿੱਚ ਪ੍ਰਵਾਨ ਹੋ ਕੇ ਗੁਰੂ ਕੇ ਦਰ ਤੇ ਪ੍ਰਵਾਨ ਹੋ ਸਕੀਏ। ਗੁਰੂ ਪਾਤਸ਼ਾਹ ਕਿਰਪਾ ਕਰੇ, ਆਪ ਸਭ ਦੀ ਹਾਜ਼ਰੀ ਸ਼ਹਿਨਸ਼ਾਹ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਕੇ, ਦਰੋਂ ਕਰੋਂ ਨਾਮ ਦੀ ਦਾਤ ਬਖਸ਼ ਕੇ, ਸਭ ਦੇ ਘਰਾਂ ਵਿੱਚ ਖੁਸ਼ਹਾਲੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ ਬਖਸ਼ੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਭੇਜਿਆ ਗਿਆ, ਸ਼ਹਿਨਸ਼ਾਹ ਚੜ੍ਹਦੀ ਕਲਾ ਬਖਸ਼ੇ, ਫੁੱਲਾਂ ਚੁੱਕਾਂ ਦੀ ਖਿਮਾ। ਆਓ ਗੁਰੂ ਕੇ ਕੀਰਤੀਆਂ ਪਾਸੋਂ ਆਪਾਂ ਹੁਣ ਗੁਰਬਾਣੀ ਦੇ ਵਿਚਾਰ ਚਰਚਾ, ਗੁਰੂ ਕੇ ਪਾਵਨ ਸ਼ਬਦ ਸ਼ਰਵਣ ਕਰਨੇ ਨੇ, ਆਓ ਉਹਨਾਂ ਪਾਸੋਂ ਕੀਰਤਨ ਸ਼ਰਵਣ ਕਰੀਏ, ਫੁੱਲਾਂ ਚੁੱਕਾਂ ਦੀ ਬਖਸ਼ੋ ਖਿਮਾ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Yeah.

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਜਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਰਿਆ ਦੇਖ ਤੇ ਫਤਿਹ ਬਿਰਦ ਕੀ ਪਾਏ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕੇ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਅਖਾਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕੇ ਮਾਨ ਤਾਣਿਓ ਕੇ ਤਾਨ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਗੁਰੂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰਗਾਹ ਦੇ ਸੇਵ ਭਾਈ ਜਸਪ੍ਰੀਤ ਸਿੰਘ ਸੈਣੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਹੋਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਪਾਰ ਹੋਏ ਸਹਿ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ
ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨਾ।

0: ਹੋਨਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਹਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ, ਸਿਵਰਿਓ ਸਿਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜਿਹੜੇ ਸੰਭਾਲੀਅਨ ਦੇਖੈ ਗਾ ਦੇਉਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾਤੇ ਕੌਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਿਰਪਾ ਹੋ, ਤੇਲ ਦੇਹੁ ਸਜਣ ਅਸੀਂ ਸੁਣੀਆਂ, ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ, ਸਿਮਰਿਆ ਨਾਨਕ ਸੇ ਦੇ ਆਉਣ ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਹੋਏ ਸਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ, ਘਰ ਰਾਹ ਕੁਡਾਈ ਤੋਏ ਰਹਾਉ, ਵਿਸ਼ੇ ਛਿਆਂ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁਤਨੇਕ ਨਾਨਕ ਕਰਤੇ ਕੇ ਕੇ ਤੇਵੇ, ਰਾਗਤ ਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀ ਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਵਾਨ ਲੋ ਪੁਣ ਚੌਰੋ ਕਰੇ ਸਗਲ ਬਨ ਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ ਭੋਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੁ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗਾਂਧੇ ਬਿਨ ਸਹਿਸ ਤਵ ਗਾਂਧੇ ਚਲ ਤਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ, ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋ ਵਿਤ ਮਨੋਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ, ਹੋਏ ਜਾਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਵੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬੋਪਰੇ ਅਮਿਤ ਸਾਧੂ ਖੰਡਲ ਕੰਡਾ, ਹੇ ਪੂਰਵ ਲਿਪਤ ਲਿਖੇ ਗੁਰ ਪਾਇਆ, ਮਨ ਹਰਲਿਓ ਮੰਡਲ ਮੁੰਡਾ, ਹੇ ਕਰ ਸਾਧੂ ਅੰਜਲੀ ਤੂੰ ਡਾਹੇ, ਕਟੰਡਾਓ ਤੂੰ ਵੱਡਾ ਹੇ ਰਹਾਉ, ਸਾਕਤ ਰਸਾਰ ਨਾ ਜਾਣਿਆ ਤਿਨੰਤਰ ਹੋ ਮੈਂ ਕੰਡਾ, ਹੇ ਜਿਉ ਜਿਉ ਚਲਹਿ ਚੁਭੇ ਦੁਖ ਪਾਵ, ਹੇ ਜਮਕੌਰ ਸਹਿ ਸਿਡੰਡਾ, ਹੇ ਹਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ, ਹੇ ਅਵਿਨਾਸੀ ਪੁਰ ਪਾਇਆ ਪਰਮੇਸ਼ਵਰ, ਬਹੁ ਸੋ ਭੁਖੰਡ ਬ੍ਰਹਿਮੰਡਾ, ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ, ਹੇ ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖਮੰਡਾ, ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਚੈਲ ਕੀ ਵੇਲਾ, ਯਾਂ ਖਾਟ ਚਲੋ ਹਰ ਲਾਹਾ, ਆ ਗਏ ਵਸਨ ਸੁਹੇਲਾ, ਆਉਦ ਘਟੈ ਦਿਨ ਸਲੈਣ ਹਾਰੇ, ਮਨ ਗੁਰ ਮਿਲ ਕਾਸ ਸਵਾਰੇ ਰਹਾਓ, ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆ, ਵਹਿ ਉਰੇ ਸਰਤ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਆਹ ਜੋ, ਹਰ ਗੁਰ ਤੇ ਮਨ ਹੈ ਵਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੋਲ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ, ਪੂਰੇ ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ, ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ, ਪੂਰੇ ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜਿਉ ਪਿੰਡ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਨਾ ਜਾਣੇ ਮੇਰਾ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਧਾਏ, ਸਭ ਥਾਈ ਹੋਏ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਸਤਿਗੁਰੂ ਜੀ ਸੰਗਤਾਂ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਹਾਜ਼ਰ ਕੀਤੀਆਂ ਸਰਬਤ ਦੀਆਂ ਅਰਦਾਸਾਂ ਬੇਨਤੀਆਂ ਭੇਟਾਵਾਂ ਪ੍ਰਵਾਨ ਕਰਦਿਆਂ ਸਰਬਤ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀ ਨੂੰ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ ਸੋਲੇ ਜੀ ਕੇ ਪਾਠ ਪੜੇ ਗਏ ਸੁਖਾਸਨ ਦੀ ਸੇਵਾ ਹੋਈ ਪਾਤਸ਼ਾਹ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਅੱਗੇ ਤੋਂ ਹੋਰ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਅਤੇ ਸਤਿਗੁਰੂ ਜੀ ਪ੍ਰੇਮ ਨਾਲ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨੀ ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ

ਜੀ ਵਿਸਰਨਾ ਹੀ ਦਾਤਾ ਦੂਜੇ ਪਾਸੋਂ ਇਹ ਨਹੀਂ ਦੂਜਾ ਉੱਪਰ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਰੱਬੀ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਨੌਵੇਂ ਗੁਰਦੇਵ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਤਾਰ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੇ ਹੋਏ ਪਾਵਨ ਅੰਗ 631 ਅਤੇ 32 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਹੁਕਮ ਅੰਦਰ ਉਪਦੇਸ਼ ਦਿੱਤਾ ਹੈ ਕਿ ਕਿਵੇਂ ਮਨੁੱਖੀ ਮਨ ਮਨੁੱਖੀ ਸੁਰਤ ਪ੍ਰਭੂ ਵਿਸਾਰ ਕੇ ਸੰਸਾਰੀ ਧੰਦਿਆਂ ਅੰਦਰ ਸੰਸਾਰੀ ਮਾਇਆ ਅੰਦਰ ਗਲਤਾਨ ਹੋ ਕਰਕੇ ਕੁਮਤ ਵਿੱਚ ਦੁਰਮਤ ਵਿੱਚ ਗਲਤਾਨ ਹੈ। ਦੁਨੀਆਂ ਦੇ ਫੋਕਟ ਰਸਾਂ ਅੰਦਰ ਵਿਕਾਰਾਂ ਅੰਦਰ ਮਨੁੱਖੀ ਮਨ ਪਚਿਆ ਹੋਇਆ ਹੈ, ਰਚਿਆ ਹੋਇਆ ਹੈ, ਪਰਮੇਸ਼ਵਰ ਦੇ ਨਾਮ ਭਗਤੀ ਸਿਮਰਨ ਤੋਂ ਹੀਣਾ ਹੈ। ਜੋ ਮੁਕਤੀ ਦਾ ਮਾਰਗ ਹੈ, ਆਨੰਦ ਦਾ ਮਾਰਗ ਹੈ, ਸਤਚਿਤ ਆਨੰਦ ਹੈ, ਉਹ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਸੰਸਾਰ ਦੇ ਫੋਕਟ ਰਸਾਂ ਅੰਦਰੋਂ ਮਨੁੱਖੀ ਮਨ ਸੁੱਖ ਆਨੰਦ ਭਾਲਦਾ ਹੈ, ਜਿਸ ਕਰਕੇ ਦੁੱਖ ਪੀੜਾ ਦਰਦ ਸਹਿਣ ਕਰਦਾ ਹੈ, ਭਟਕਦਾ ਹੈ, ਭਰਮਦਾ ਹੈ। ਐਸੇ ਭਟਕੇ ਹੋਏ ਮਨ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਕਿ ਇਹ ਮੇਰੇ ਮਨਾ ਕੁਮਤ ਨੂੰ ਵਿਸਾਰ ਦੇ, ਦੁਰਮਤ ਨੂੰ ਵਿਸਾਰ ਦੇ। ਜੋ ਭਗਤੀ ਹੈ, ਪਰਮੇਸ਼ਵਰ ਦਾ ਨਾਮ ਹੈ, ਮੁਕਤੀ ਦਾ ਮਾਰਗ ਹੈ, ਸੁੱਖ ਆਨੰਦ ਦਾ ਮਾਰਗ ਹੈ, ਉਸ ਨੂੰ ਅਪਣਾ ਲੈ, ਉਸ ਨੂੰ ਤੂੰ ਵਿਸਾਰ ਦਿੱਤਾ ਹੈ। ਉਸ ਨਾਮ ਦੀ ਬਦੌਲਤ ਹੀ ਵਾਹਿਗੁਰੂ ਪਰਮਾਤਮਾ ਦੇ ਦਰ ਘਰ ਅੰਦਰ ਢੋਈ ਮਿਲਣੀ ਹੈ। ਸੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ 6 ਜੂਨ ਦਾ ਦਿਹਾੜਾ ਦਿਨ ਹੈ। ਸਿੱਖ ਇਤਿਹਾਸ ਅੰਦਰ ਇਸ ਦਿਨ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਖਾਲਸਾ ਮਹਾਂਪੁਰਸ਼ ਅਤੇ ਉਹਨਾਂ ਦੇ ਮਹਾਨ ਮਰਜੀਵੜਿਆਂ ਨੇ ਇਹ ਸਾਰਾ ਹਫ਼ਤਾ ਹੀ, ਜੋ ਸਮੇਂ ਦੀ ਹਕੂਮਤ ਨੇ, ਜ਼ਾਲਮ ਸਰਕਾਰ ਨੇ ਸਿੱਖਾਂ ਦਾ ਨਸਲਕੁਸ਼ੀ ਕਰਨ ਦਾ ਜੋ ਹੀਆ ਬਣਾਇਆ ਸੀ, ਇਸ ਨੂੰ ਅਸੀਂ 84 ਦਾ ਘੱਲੂਘਾਰਾ ਕਹਿੰਦੇ ਹਾਂ। ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਮਹਾਨ ਪੁਰਖਿਆਂ ਨੂੰ, ਮਹਾਨ ਸ਼ਹੀਦਾਂ ਨੂੰ ਕੋਟ ਕੋਟ ਨਮਨ ਹੈ, ਜਿਨ੍ਹਾਂ ਨੇ ਪੰਥ ਦੀ, ਕੌਮ ਦੀ ਪੱਤ ਆਵਰੂ ਅਣਖ ਦੇ ਲਈ, ਉਸ ਨੂੰ ਬਰਕਰਾਰ ਰੱਖਣ ਦੇ ਲਈ ਆਪਣਾ ਆਪਾ ਮਿਟਾਇਆ, ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਗੁਰੂ ਕਾਲ ਦੇ ਇਤਿਹਾਸ ਨੂੰ ਮੁੜ ਦੁਹਰਾਇਆ। ਸੋ ਇਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਕੋਟ ਕੋਟ ਨਮਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਿੱਖ ਪੰਥ 'ਤੇ, ਸਿੱਖ ਕੌਮ 'ਤੇ ਸਦਾ ਆਪਣਾ ਮਿਹਰਾਂ ਭਰਿਆ ਹੱਥ ਰੱਖਣ। ਆਪਣੇ ਸ਼ਹੀਦਾਂ ਨੂੰ, ਆਪਣੇ ਵਾਰਸਾਂ ਨੂੰ ਸਦਾ ਅਸੀਂ ਯਾਦ ਕਰਦੇ ਰਹੀਏ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਰਹੀਏ, ਇਹ ਅਰਦਾਸ ਬੇਨਤੀ ਹੈ। ਆਪ ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਜੀ। ਪਿਆਰ ਸਹਿਤ ਸਰਵਨ ਕਰਨਾ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰਤ ਸੁਦਾਖਿਅਰ,

ਸਾਰੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਤੁ ਭਾਰੀ ਹਰ ਕੋ ਨਾਮ ਕਿਨ ਮਹਿ ਉਧਾਰੀ ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੀ ਮਾਰਗਿਉ ਜਾਤ ਕੇਲਾ ਤੈ ਹਰ ਨਾਮ ਸੰਗੋ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤ ਤੈ ਪਾਰ ਪਰਾਈ ਅਨਿਕ ਵਿਘਨ ਜਹ ਆਏ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਸਾ ਨਾਮ ਜਪੂ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੂ ਨ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜਹ ਮਹਾ ਭਿਆਨ ਤਪਤ ਬੋ ਘਾਮੂ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹ ਤ੍ਰਿਖਾ ਮਨ ਤੁਝ ਆਕਰ ਕੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਥਨ ਰੰਗ ਰੱਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਵਦੀਨਾ ਹਰ ਹਰ ਜਨ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੂਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੂਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਗੁਣ ਬਾਹੇ ਹੁਮਤ ਪੁਰਾਨ ਕਨਿਕ ਸੁਭ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁਮੂਚ ਬਹੁਤ ਸਿਆਨਪ ਜਮ ਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਗ ਅਨੇਕ ਅਗਨੀ ਬੁਝੈ ਕੋਟ ਪਾਵ ਦਰਗਹਿ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
ਹਰ ਕਾ ਨਾਮ ਜਪਤ ਦੁਖ ਜਾਈ, ਨਾਨਕ ਬੋਲੇ ਸਹਿ ਸੁਭਾਈ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾ ਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ, ਸੋ ਗਣਿਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾ ਪੁੰਨ ਨਹੀਂ ਲੇਪਾ। ਨਿਰ ਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ। ਨਿਮਾਣੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਤੇ ਵਹਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੀ ਗਤ ਮੈਂ ਜਾਨੂ ਆਪੇ, ਆਪਣ ਸੰਗਾ ਪ੍ਰਭਰਾਤੇ। ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਕਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਪੂਜਾ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੀ ਘਟ ਵਸੈ ਹਰ ਨਾਮ ਸਲੋਕ। ਨਿਰਗੁਣਿਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋ ਬਿਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ ਲੇ ਹੋ ਤੋ ਨਾਨਕ ਸੀ ਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬਣਤਾ ਸੰਘਰਸ ਹੈ। ਜੇ ਪ੍ਰਸਾਦ ਪੀ ਵਹਿ ਸੀ ਤਿਲ ਜਲਾ, ਸੁਖਦਾਈ ਪਵਨ ਪਾਵ ਕਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰ ਮਿਤ ਰਸਨਾ, ਤਿਸੈ ਤਿਆਗ ਅਵਰ ਸੰਗਰਚਨਾ। ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਾਮ ਨਿਧ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਿਸਾਰੈ ਮੁਗਧਾ ਜਾਨ। ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ। ਰਤਨ ਤਿਆ ਕੌਡੀ ਸੰਗਰਚੈ, ਸਾ ਛੋਟ ਝੂਠ ਸੰਗ ਮੱਚੈ। ਜੋ ਛਿਟਨਾ ਸੋ ਅਸਥਿਰ ਕਰਮਾਨੈ, ਜੋ ਹੋਵਣ ਸੋ ਦੂਰ ਪੁਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਕੋ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨ ਸੁਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖੰਤਰ ਮਲ ਮਾਇਆ, ਛਪਸ ਨਾਹੀ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਗੁਣ ਬਾਹਰ ਤਨ ਸੁਆਹਾ, ਗਲ ਪਾਥਰ ਕੈਸੀ ਤਰੈ ਅਥਾਹ। ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇਜਨ ਸਹਿ ਸਮਾਤ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਓੜ ਨਿਭਾਵੈ। ਕਹ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੂੰ ਸਮਝੈ ਭੋਰਾ। ਕਹ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਾਓ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਵਸੈ, ਅਨੰਦ ਖੇਲ ਮਾਇਆ ਰੰਗ ਰਸੈ। ਦ੍ਰਿੜ ਕਰਮਾਨੈ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੁੱਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹੋ। ਹੇ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਤਹਿ ਅਰਦਾਸ, ਜੀਵ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ

ਧਾਰੀ ਸ਼ਰਮ ਪਾਵੇ ਸਗਲੀ ਬਿਰਤਾਰੀ ਅਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰਾ ਤਮ ਨਿੰਦਰਵੈ ਹਰ ਦਰ ਗਹਿ ਕਉ ਕੈਸੇ ਗਵੈ ਪਸਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਂਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਸ਼ਤੇ ਕਛ ਹੋਏ ਤਬ ਇਸਕੋ ਸੁਖ ਨਾਹੀ ਕੋਏ ਜਬ ਇਹ ਜਾਨੈ ਮੈਂ ਕਿਛ ਕਰਤਾ ਤਬ ਲਗਰ ਵਜੋਨ ਮੈਂ ਫਿਰਤਾ ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਸਹਿਸ ਕੱਟੇ ਲਗ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਭਿਖਿਆ ਕੇ ਕਰੈ ਨ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੋਰਾ ਜੈ ਸੁਪਨ ਮਨੋਰਤ ਵਿਰਥੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋ ਕਿਛਕਿਨੋ ਸੁ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਪਹੇ ਕਾ ਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦੀ ਰਿਹਾ ਸਮਾਇ ਆਪ ਉਪਦੇਸ਼ੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਾਰ ਸਭ ਕਛੁ ਸਕਾਉ ਕਰਨੈ ਹਾਰ ਉਸਤੇ ਭਿਨ ਕਹੋ ਕਿਛੁ ਹੋਏ ਥਾਨ ਤਨੰਤਰ ਇਕੈ ਸੋਏ ਆਪਣੇ ਚਲਤਾਪ ਕਰਨੈ ਹਾਰ ਕਉਤਕ ਕਰੈ ਰੰਗ ਅਪਾਰ ਮਨ ਮੈਂ ਮਨ ਆਪਣੇ ਮਾਰੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ ਕਿਨ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਵਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾ ਤੇ ਹੀਨ ਸੰਤ ਕੇ ਹਥੇ ਕੁ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾਮੈ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾਉ ਥਾਉ ਕੋ ਨਾਹੀ ਨਾਨਕ ਸੰਤ ਪਾਵੈ ਤਾਉ ਭੀਗਤ ਪਾਏ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਕਿੰਟਿਕ ਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜਿਉਂ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਚ ਨਾਹੀ ਆਪਣ ਬੀਜ ਆਪੇ ਹੀ ਖਾਈ ਸੰਤ ਕੇ ਦੁਖੀ ਕਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀਓਂ ਬਿਲ ਲਾਏ ਜਿਉਂ ਜਲ ਵਿਹੋਨ ਮਛਲੀ ਤਿਲ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜਿਉਂ ਬੁਆੜ ਤਿਲਕੇ ਤਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਇਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨ ਆਸਾ ਸੰਤ ਕਾ ਦੁਖੀ ਉੜਚਲੈ ਨਿਰਾਸਾ ਸੰਤ ਕਾ ਦੁਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕਿਓ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ
प्रभ की उसद करो दिन रात सहत्याहु सास गिरा सब कछ वर्तै तिसका किया जैसा करे तैसा कुथिया अपना खेला करने हार दूसर कौन कहे विचार जिसनु कृपा करे तिस अपन नाम दे बड़भागी नानक जन से श्लोक तज हो सियानक सुरजन हो सिमर हो हर हर राय एकास हर मन रखो नानक दुख भरम पहु जाय अष्टपदी मानु की टेक वृथि सब जान देवन को एक कै भगवान जिसकै दिए रह अगाय बहुन तृष्णा लागे आय मारे रखे को आप मानु कह किस नाही हाथ जिसका हुकम सुखोए जिसका नाम रखंठ परोए सिमर सिमर सिमर प्रभ सोए नानक बिदन लागे कोय उसन मन में कर निरंकार कर मन मेरे सत व्यवहार निर्मल रसन अमृत पी उसका सुहेला कर लह जियो नैनो पेक ठाकुर का रंग सा सुबिन सब संग चरण चलो मारो गोबिंद मिटे पाप जपिय हर बिंद कर हर कर्म श्रवण हर कथा हर दर गैनान कूजल मत्था बिट भागी ते जन जग माहे सदा सदा हर के गुण गाहे राम नाम जो करे विचार से तनवंत गणि संसार मन तन मुख बोले हर मुखी सदा सदा जानो ते सुखी एको एक एक पहचाने तुत की सूझी जाने नाम संग जिसका मन मानिया नानक दिन निरंजन जाने गुरु प्रसाद अपना आप सुजय तिसकी जानो तृष्णा बुझे सा संग हर हर जस कहत सर्व रोग त्यो हर जन रहत अंदिन कीर्तन केवल बख्यान ग्रिस्त में सोई निर्वाण एक ऊपर जिस जन की आसा तिसकी कटी है जम की फासा पार ब्रह्म की जिस मन भूख नानक तिसे न लागे दुख जिसको हर प्रमंच ते आवै सो सन सुहेला नहीं दुलावै जिस पर भी अपना कृपा करे सो सेवक को किस ते डरै जैसा सा तैसा दृष्टाया अपने जैसा सा तैसा दृष्टाया अपने कार्य में आप समाया सोदत सोदत सोदत सीजिया गुरु प्रसाद तत् सब बुझिया जब देखो तब सब किछ मूल नानक सो सुखम सोई सूल न किछ जन्मै न किछ मरै अपन चलता पी करै आवन जावन दृष्ट अनदृष्ट आज्ञाकारी धारी सब सृष्ट आपे आप सगल मैं आप अनेक जुग त्रज ताप उताप अविनाशी नाही किछ कांड धारण धारे हो ब्रह्मांडल कपे पुरख प्रताप आप जपाए त नानक जाप जिन प्रभ जाता सो सुभावंत सगल संसार उदरै तिनवंत प्रभ के सेवक सगल उदाहरण प्रभ के सेवक दुख विसारण आपे मेले कृपाल गुरु का सब जपै निहाल उनकी सेवा सोई लागै जिसनु कृपा करे बड़ भागै नाम जपत पावे विश्राम नानक तिन पुरख उत्तम करमान जो किछ करै सुप्रभ कै रंग सदा सदा बसै हर संग सह सुभाय होवै सो होए करनै हार पछाणै सोए प्रभ का किया जन मीठ लगाना जैसा सा तैसा दृष्टाना जिस ते उपजे तिस माय समाय ओए सुख निदान नूं बने आए आपस को आप तीनों मान नानक प्रभ जन एको जान श्लोक सर्व कला भरपूर प्रभ बिरथा जानन हार जा कै सिमरन उदरी है नानक तिस बलिहार अष्टपदी टूटी गाढ़न हार गोपाल सर्व जी आया पे प्रतपाल सगल की चिंता जिस मनवाहे तिस्ते बिरथा कोई नाहे रे मन मेरे सदा हर जाप अविनाशी प्रभ आपे आप अपन किया कछु न होए जिसो प्राणी लोचै कोए तिस बिन नाही तेरा किच काम गत नानक जपे कर नाम रूपवंत होए नाही वो है प्रभ की जो सगल घट सो है धनवंता होए क्या को गर्व है जा सब किस तिसका दिया दर्व है अत सूरा जी को कहा वह प्रभ की कला बिना कहता वह जी को हुए वह दातार तिस दिन हार जाने गावार जिस गुर प्रसाद टूटै हो रोग नानक सोजन सदा रोग जो मंदर को थम मैं थम मनु त्यों गुरु का शब्द मने अस्थम मनु जो पाखान आप चढ़ तरह प्राणी गुरु चरण लगत निस्तरह जो अंधकार दीपक प्रगास गुरदर्शन देख मन हुए विगास जो माव ध्यान में मार्ग पावै त्यों साधु संग मिल ज्योत प्रगटावै तिन संतन की बांछो तूर नानक की हर लोचा पूर मन मूर्ख का हे बिल लाइया पूर्व लिखे का लिखिया पाइय दुख सुख प्रभ देव नहार अवर त्याग तू तिसै चितार जो कछ करे सोई सुखमान भूला काहे फिरे अजान कौन बसताई तेरे संग लपटरे रसलू पिपतंग राम नाम जप हृदय माए नानक पद सिद्धि कर जाहे जिस वक्कर को लैन तू आया राम नाम संतन कर पाया
ਤਾਜ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿ ਤੂਲ, ਲਾਦ ਕੇਵ ਸੰਤਹਿ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖੂ ਜਲ ਹਰ ਦਰ ਗੈ ਸੋਏ, ਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਿਹਾਰ ਹੈ, ਚਰਨ ਸਾਧੁ ਕੀ ਧੋਏ ਧੋਏ ਪੀਉ, ਅਰਪ ਸਾਧ ਕੋ ਆਪਣਾ ਜੀਉ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗਾਰ ਕੀਰਤਨ ਗਾਈਐ, ਅਨਿਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ, ਉਠ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾ ਲਨਹਾਰ, ਭੁੱਖੇ ਕੋ ਦੇਵ ਤਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾਉ ਕਰਨੈ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤਿਉ ਵਿੱਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਵਚੀਤ, ਭਗਤ ਭਗਤ ਸੁਨਿਆ ਤਿਉ ਲੋਏ, ਜਾ ਕੇ ਹਿਰਦੈ ਕੋ ਹੋਏ, ਸਚ ਕਰਨੀ ਸੱਚਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ, ਸਚੀ ਦ੍ਰਿੜ ਸਚਾ ਆਕਾਰ, ਸਚ ਵਰਤੈ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ, ਸਲੋਕ ਰੂਪ ਨਰੇਖ ਨ ਰੰਗ ਕਿਛ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸ ਹੇ ਬੁਝਾਏ ਨਾਨਕਾ, ਜਿਸ ਹੋਵੈ ਸੁਪ੍ਰਸਾਨੂ, ਅਸ਼ਟਪਦੀ ਅਵਨਾਸੀ ਬ੍ਰਹਮਨ ਮੈ ਰਾਖ, ਮਾਨੁ ਕੀ ਤੂ ਪ੍ਰੀ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਈ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਤਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕੈ ਮਨਿਹੋ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸਕਾ ਮੰਤਰ ਨ ਜਾਣੈ ਹੋਰ, ਅਣਦਰੂ ਮੰਗਲ ਸਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਾ ਮੈਂ ਤਪੀਸ਼ਰ ਗ੍ਰਿਸ਼ਤ ਮੈਂ ਭੋਗੀ, ਧਿਆਇ ਤੇ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੰਤ ਨ ਪਾਇਆ, ਜਾ ਕੀ ਲੀਲਾ ਕੀਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਿੰਦਾਸ ਨਾਮ ਧਿਆਵੈ ਸੇ, ਤਿਉ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਯੂ, ਚਨੀ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਰਹਿ ਕਰੰਗ, ਨਾਨਾ ਵਿਧ ਕਿਨੋ ਵਿਸਤਾਰ, ਪ੍ਰਭ ਵਿਨਾਸੀ ਏਕ ਅੰਕਾਰ, ਨਾਨਾ ਚਲਤ ਕਰੇ ਖਿਨ ਮਾਹੀ, ਪੂਰੇ ਅਪੂਰਨ ਸਭ ਠਾਏ, ਨਾਨਾ ਵਿਧ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸਮੁਦਰੇ ਸੁਨ ਸ਼ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਹਿ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਇ ਤੇ ਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨੁ ਗੁਰ ਤੇ ਪਾਈ, ਸਤ ਬਚਨ ਸਾਧੁ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿਰਸੋ ਕਰਨੈ ਹਾਰ, ਅਵਰਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਨ ਬਿਸਮ ਭੈ ਬਿਸਮਾ, ਜਿਨ ਬੂਝਿਆ ਤਸਾਇਆ ਸਵਾਦ, ਪ੍ਰਭ ਕੈ ਰੰਗ ਰਾਜ ਜਿਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਘਟ ਨਾਰ, ਜਾ ਕੈ ਸੰਗਤ ਰਹਿ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਨਹਾਰ, ਨਾਮ ਸਤ ਸਤਿਆਵਨਹਾਰ, ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸੁਣਤਾ,
ਬੁਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੰਬੰਧ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤੇ ਸਮਾਜ ਸਮਾਨਾ, ਬਸਤ ਮਾਹਿਲੀ ਬਸਤ ਗਡਾਈ, ਤਾ ਕੋ ਭਿੰਨ ਕਹਿਣਾ ਜਾਈ, ਬੂਝੈ ਬੂਝਣਹਾਰ ਬਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਢ ਤਾਪ, ਤਾ ਕੋ ਰਾਖ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰਨ ਰਾਖੈ ਵਰਨ ਕੋਈ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਬਲਕ ਵਿਡਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀਅ ਮ੍ਰਿਤਿਉ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਜੋ ਜਨ ਤ੍ਰਿਪਤਾਨੇ, ਮੰਥਨ ਨਾਮੈ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦਕਾਮ, ਬੋਲੋ ਜਾ ਜੇਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਪਤ ਭਗਤ ਆਤਮ ਕੈ ਚਾਈ, ਪ੍ਰਭ ਆਪਣੇ ਸਿਉ ਰਹਿ ਸਮਾਇ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਇਕ ਨਾ ਜਾਣੋ, ਆਠ ਪੈਰ ਪ੍ਰਭ ਸਹਿ ਹਜੂਰੇ, ਕਉ ਨਾਨਕ ਸੇਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨੇ ਆਪਣਾ ਤਿਨ ਜਨ ਦੇਹੇ, ਜਿਨ ਜਣੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾ ਮਿਟਾਵੈ, ਵਰਸਿਆਨ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਉ ਅਸਤਫਦੀ, ਸਤਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖਾ ਅਗਤ ਫਲ ਸੁਆਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਭ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਿਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇਕ ਕਹਿ ਆਪ ਨਹੀਂ ਕਛ ਭਰਮ, ਸਹਿ ਸਿਆਲ ਭਲਿਆ ਨਾ ਜਾਈਐ, ਨਾਨਕ ਐਸਾ ਗੁਰਬਿਟ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰ ਗਹਿ ਗਵੇ, ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤਿਆ ਨੇ, ਪੂਰਾ ਗੁਰ ਅਖਿਓ ਜਾ ਕਾ ਮੰਤਰ, ਮ੍ਰਿਦ੍ਰਿਸ਼ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜੇ ਵਾਏ ਪੁਸਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨ ਪਾਈ, ਅਨਿਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਣੇ, ਇਹੋ ਹਰ ਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅਮਰ ਸੋਏ,
उस पुरका नाही कदे विनाश जा के मन प्रगटे गुणतास आठ पहर हर का नाम ले सच वदे सेवक को दे मुह माया कै संग नाले मन मेरा कै हर हर एक अंधकार दीपक परगासी नानक परमु दुख तह तेना से तप्त भाई ठाड वरताई अंध पया दुख ना टे पाई जन मरण के मिटे अंदेशे साधु के पूर्ण उपदेशे भव चुका निर्भव हो बसे सगल ब्याज मनते खै नसे जिसका साथिन कृपा तारी सा संग जपना मुरारी थित पाई चुके ब्रह्म गवन सुन नानक हर जस्रवन निर्गुण आप सरगुण प्रियो ही कला तार जिन सगली मोही अपने चर प्रभाव बनाए अपनी कीमत पे पाए हर बिन दूजा नाही कोय सर्व निरंतर एको सोए उत्पुत रव्या रूप रंग भय प्रगासात कै संग रच रचना अपनी कल तारी अनिक बार।

ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਵ ਸਭ ਮੀਤ ਵਿਸਾਰਹੁ ਚਰਨ ਕਮਲ ਰਿਤ ਮਹਿ ਉਰਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਜਿਸ ਧਨ ਕਉ ਚਾਰ ਕੁੰਠ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕੋ ਪਾਵੀ ਰੋਗ ਨਾ ਜਾਈ ਰੋਗ ਮਿਟੈ ਹਰਵ ਕਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧੋ ਹਰ ਕਹਿ ਨਾਏ ਦਹ ਤਿਸ ਧਾਵਤ ਆ ਬੈਠਾਏ ਤਾਕੂ ਬਿਘਨ ਨ ਲਾਗੈ ਕੋਈ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਪਾਵਨਾ ਛੁਟਨ ਹਾਰੇ ਸਿਮਰਤ ਸਾਸਤ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲ ਤੇ ਰਹਿ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬ ਹਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਅਸਹਸਤੀ ਰਥ ਸਵਾਰੀ ਝੂਠਾ ਡੰਗ ਝੂਠ ਪਾਸਾਰੀ ਜਿੰਦੀ ਤਿਸ ਬੁੱਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੋ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਨ ਗੁਣ ਗਾਓ ਗੁਣ ਗਾਓ ਤਿਰਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਹ ਸਰਨਾਮ ਸੰਭਾਲ ਛਾੜ ਸਿਆਨਬ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਯੰਤਰ ਏਕੋ ਦੇਖ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹਿਉ ਵਿਆ ਪ੍ਰਭ ਵਿਆਪ ਏਕੋ ਏਕ ਏਕ ਹਰਿਆਪ ਪੂਰਨ ਪੂਰ ਰਹਿਉ ਪ੍ਰਵਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ

ਪਾਠ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀ ਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰ ਹੋਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪੋ ਅਵਰਹਿ ਨਾਮ ਜਪਾਵਹੁ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੂਖ ਨਿਧ ਨਾਮ ਬੂਢਤ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨਿਤਰ ਉਪੇਖਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਗੁਰ ਕਾਰਨ ਕਰਤਾਰ ਭਗਤ ਜਨਾ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰ

ਵੀ ਦੇਖਿਆ, ਜਿਸ ਮਨ ਵਸੈ ਤਿਸ ਸਾਚ ਪਰਿਖਿਆ। ਮਨ ਤਨ ਨਾਮ ਜਪਹੁ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸਚ ਵਾਪਾਰ ਕਰਹੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਇਕਾ ਟੇਕ ਰਖੋ ਮਨ ਮਾਹੀ, ਨਾਨਕ ਬਾਹੁਰ ਨਾਇਆ ਵਹਿ ਜਾਹੀ। ਤਿਸ ਤੇ ਦੂਰ ਕਹਾ ਕੋ ਜਾਇ, ਉਬਰੈ ਰਖਨ ਹਾਰ ਧਿਆਇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।

ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸ

ਭੀਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਵਾਹੇ ਆਕਾਸ ਪਿਆ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬੈਸੰਤਰ ਮਾਹੀ, ਚਾਰ ਕੁੰਟ ਦਹ ਦਿਸੇ ਸਮਾਹੀ। ਤਿਸਤੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਵੇਦ ਪ੍ਰਾਣ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖੇਤਰ ਮਹਿ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਨਾ ਅਮੋਲ। ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।

ਬਰਮਾ ਇੰਦ ਸੁਣਾ ਹੈ ਮੁਖ ਸਾਲਾ ਹਨਮੰਦ ਸੁਣਾ ਹੈ ਜੁਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁੱਖ ਪਾਪ ਕਾ ਨਾਸ ਸੁਣਾ ਹੈ ਸੱਤ ਸੰਤੋਖ ਗਿਆਨ ਸੁਣਾ ਹੈ ਅੱਠ ਸੱਠ ਕਾ ਇਸਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁੱਖ ਪਾਪ ਕਾ ਨਾਸ ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵੈ ਰਾਹ ਸੁਣਾ ਹੈ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖੋ ਖਾਹੇ ਅਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਹੈ ਦਹਿਨ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰੈ ਪਾਈਐ, ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਹੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੈ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗ ਤੂੰ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਦ ਉਪਾਏ, ਇੱਕ ਵੇਖ ਪਰਸੁਣ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ।
ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸੁਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ, ਜਿਉਂ ਤੂੰ ਚਲਾ ਹੈ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾਂ, ਗੱਲੇ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜਿਉ ਮੈਲੇ ਬਾਰੋਂ ਨਿਰਮਲ, ਬਾਰੋਂ ਨਿਰਮਲ ਜਿਉ ਤਾਂ ਮੈਲੇ, ਤਿੰਨੀ ਜਨਮ ਜੁਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ, ਜੀ ਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਖੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਨ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
सिमरत शास्त्र पुन पाप विचार दे तत्तय सार न जानी, तत्तय सार न जानी गुरु बाजो तत्तय सार न जानी, तिहि गुणी संसार भ्रम सुता सुतिया रैन विहानी। गुर किरपा ते से जन जागे जिना हर मन वसया बोले अमृत बाणी, कहे नानक सो तत् पाए जिसनु आन दिन हर लिव लागे जागत रैन विहानी। माता के उदर मैं प्रतपाल करे सो क्यों मनो विसारी है, मनो क्यों विसारी है ए वड़दाता, जे अगन मैं आहार पहुचावे ओ सुनो के हो पोहे न सकी जिसनो अपनी लिव लावे। अपनी लिव आपे लाए गुरमुख सदा संभाली है, कहे नानक ए वड़दाता सो क्यों मनो विसारी है। जैसी अगन उदर मैं तैसी बाहर माया, माया अगन सब इको जे ही करता है खेल रचाया। जात इस पाणा ता जम्या परवार भला पाया, लिव छुड़ की लगी तृष्णा माया अमर वरताया। इह माया जित हर विसरै मोह उपजै भाउ दूजा लाया, कहे नानक गुर प्रसादी जिना लेव लागी तिने विचे माया पाया। हर आप अमूलक है मुल न पाया जाए, मुल न पाया जाए किसै विट हो रहे लोक विल लाए। ऐसा सतगुर जे मिलै तिसनु सिर सौंपिया विचों आप जाए, जिसदा जियो तिस मिल रहै हर वसै मन आए। हर आप अमूलक है भाग तिना के नानका जिन हर पल्लै पाए। हर रास मेरी मन वण जारा, हर रास मेरी मन वण जारा सतगुर ते रास जानी। हर हर नित जपेओ जीहो लाहा खटे हो दिहाड़ी, एहो धन तिना मिलिया जिन हर आपे पाणा, कहे नानक हर रास मेरी मन हो आवण।

ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਤਹਰੀ। ਹਰ ਬਿਨਾ ਅਵਰ ਨਾ ਦੇਖੋ ਕੋਈ, ਹਰ ਬਿਨਾ ਅਵਰ ਨਾ ਦੇਖੋ ਕੋਈ। ਨਦਰੇ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਘਰ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਾ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਚੈ ਸੁਣਨੈ ਨੂੰ ਪਠਾਏ, ਸਚੈ ਸੁਣਨੈ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸੁਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸਚੈ ਸੁਣਨੈ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ, ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰ ਹੈ, ਜੀਓ ਗੁਫਾ ਅੰਦਰ ਰੱਖ, ਕਹਿ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ, ਸੱਚੈ ਘਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸੱਚੈ, ਜਿੱਥੇ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੋਹੇਲਾ, ਸੱਚੈ ਘਰ ਗਾਵਹੇ।

ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸੇਵਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ, ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਸੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੇ ਮਹਾਰਾਜ ਤਖਤਾਂ ਦੀ ਸੇਵਾ ਕਰਦਿਆਂ ਮਹਾਰਾਜ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਤਿਗੁਰੂ ਜੀ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਜਿਹੜੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਾਤਾ ਪਿਤਾ ਦੇ ਆਗਿਆਕਾਰ ਮਨਾਉਣਾ, ਮਹਾਰਾਜ ਜੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਲਾਉਣਾ, ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਦੇ ਦਿਹਾੜੇ ਮਹਾਰਾਜ ਜੀ ਜੋ 84 ਦਾ ਮਹਾਰਾਜ ਜੀ ਘੱਲੂਘਰਾ ਹੋਇਆ, ਮਹਾਰਾਜ ਜੀ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਤਿਨ੍ਹਾਂ ਦੇ ਬੇਅੰਤ ਸਾਥੀਆਂ ਵੱਲੋਂ ਮਹਾਰਾਜ ਜੀ ਸ਼ਹਾਦਤ ਦਾ ਜਾਮ ਪੀਤਾ ਗਿਆ। ਮਹਾਰਾਜ ਜੀ ਕਿਰਪਾ ਕਰਨੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਉਣ ਵਾਲੇ ਸਮੇਂ ਵਿੱਚ ਮਹਾਰਾਜ ਆਪਣੀ ਅਗਵਾਈ ਬਖਸ਼ਦੇ ਹੋਏ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰਨਾ, ਸ਼ਹੀਦਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸ਼ਹੀਦਾਂ ਦੇ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ, ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਂਦੇ ਹੋਏ ਗੁਰੂ ਪਿਆਰੀ ਸਤਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਸਤਿਗੁਰੂ ਜੀ ਇਸ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਕੀਰਤਨੀ ਹੈ, ਜਿੱਥੇ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਔਰ ਜੀਵਨ ਨੂੰ ਸਫਲਿਆ ਕਰਨ ਦਾ ਯਤਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਿਆਈ ਬੁੱਝੇ ਸਭ ਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਪੇ ਆਪ। ਨਾਨਕ ਕਰ ਨਾ ਕਥੀ ਜਾਏ, ਕੀਤਾ ਕਰਨਾ ਸਰਬ ਰਜ।

ਭੁੱਖ ਸਾ ਲਾਹਣ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਛਾਰ ਮਹਿਲਾ ਪਹਿਲਾ ਮਿੱਟੀ ਮੁਸਲਮਾਨ ਕੀ ਭੇੜੇ ਪੇ ਖੁਮਿਆਰ ਪੜ ਪਾਂਡੇ ਤਾਂ ਕਿਆ ਜਲਦੀ ਕਰੇ ਪੁਕਾਰੂ ਜਲ ਜਲ ਰੋਵੇ ਬੁੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੂਰੀ ਬਿਨ ਸਤਿਗੁਰ।

Oh.

ਪ੍ਰਭੂ ਨਾਨਕ ਦੇ ਕਰ ਹੱਥ।

ਨਾਨਕ ਜਿਹਾ ਤੂੰ ਕਰਾਹੇ ਤਿਹਾ ਹੋ ਕਰੀ ਵਖਿਆਨ ਬੇਸਮਾਰ ਅਥਾਹ ਅਗਣਤ ਅਤੁਲੇ।

ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਨੇ ਮਿਹਰ ਕੀਤੀ ਹੈ ਅੰਮ੍ਰਿਤ ਵੇਲੇ ਦੇ ਅੱਜ ਦੇ ਇਸ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬਹੁਤ ਹੀ ਸਤਿਕਾਰਯੋਗ ਗੁਰਬਾਣੀ ਦੇ ਕੀਰਤਨੀਏ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸ਼ਹਿਨਸ਼ਾਹ ਦੇ ਪਾਵਨ ਅੱਜ ਦੇ ਹੁਕਮਨਾਮੇ ਦੀ ਵਿਚਾਰ ਕਰਨ ਦਾ ਆਪਾਂ ਯਤਨ ਕਰਾਂਗੇ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਸੋਠ ਰਾਗ ਦਾ ਇਹ ਪਾਵਨ ਸ਼ਬਦ ਅੰਗ 629 ਅਤੇ 30 ਤੇ ਸਵਾਇਮਾਨ ਹੈ, 31 ਅਤੇ 32 ਤੇ ਸਵਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਮਨੁੱਖਾ ਦੇਹੀ ਦੀ ਅਸਲੀਅਤ ਤੇ ਉਸ ਦੇ ਆਉਣ ਦਾ ਮਕਸਦ, ਉਸ ਨੂੰ ਸਫਲ ਕਰਨ ਦਾ ਢੰਗ ਤਰੀਕਾ ਗੁਰੂ ਪਾਤਸ਼ਾਹ ਜੀ ਨੇ ਇੱਥੇ ਸਮਝਾਉਣ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ ਕਿ ਮੈਂ ਇਸ ਪਾਵਨ ਸ਼ਬਦ ਦੀ ਵਿਚਾਰ ਚਰਚਾ ਪ੍ਰੰਭ ਕਰਾਂ, ਅੱਜ ਕਿਉਂਕਿ 6 ਜੂਨ ਹੈ, 6 ਜੂਨ 1984 ਨੇ ਸਾਨੂੰ ਬਹੁਤ ਵੱਡੇ ਜ਼ਖਮ ਦਿੱਤੇ ਨੇ, ਜਿਨ੍ਹਾਂ ਨੂੰ ਹਰ ਸਾਲ ਸਿੱਖ ਜਗਤ ਯਾਦ ਕਰਦਾ ਹੈ। ਅੱਜ ਦੇ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਦੀ ਰਾਤ ਜੋ ਲੰਘ ਕੇ ਗਈ ਹੈ, ਬਹੁਤ ਘਮਸਾਨ ਦਾ ਯੁੱਧ ਹੋਇਆ।
ਟੈਂਕਾਂ ਨਾਲ, ਬਖਤਰਬੰਦ ਗੱਡੀਆਂ ਦੇ ਨਾਲ, ਰਾਕਟ ਲਾਂਚਰਾਂ ਦੇ ਨਾਲ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਬੜੇ ਪ੍ਰਮੁੱਖ ਅੰਗ ਹਮਲਾਵਰ ਬਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਏ। ਇਕੱਲੇ ਇਹਨਾਂ ਇਸੇ ਸਥਾਨ ਦੀ ਬਾਤ ਨਹੀਂ ਬਲਕਿ ਬਹੁਤ ਸਾਰੇ ਗੁਰੂ ਘਰਾਂ ਤੇ ਉਚੇਚੇ ਤੌਰ ਤੇ ਸਾਂਝਾ ਹਮਲਾ ਹੋਇਆ। ਨੀਤ ਬਦਨੀਅਤ ਸੀ, ਗੁਰੂ ਘਰ ਵਿੱਚ ਜਿੰਨੇ ਕੁ ਗੁਰਸਿੱਖ ਸਨ, ਭਾਵੇਂ ਕਿ ਬਹੁਤੇ ਤੇ ਸਤਿਗੁਰੂ ਗੁਰੂ ਤੇ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਉਚੇਚੇ ਤੌਰ ਤੇ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਸਨ। ਬਹੁਤ ਮੁੱਠੀ ਭਰ ਖਾੜਕੂ ਵੀਰ ਅੰਦਰ ਸਨ ਤੇ ਅੱਜ ਸਾਰੀ ਰਾਤ ਬੰਬਾਂ ਦੀ ਜਿਹੜੀ ਹੈ ਉਹ ਵਾਛੜ ਹੁੰਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਢਹਿ ਢੇਰੀ ਕਰ ਦਿੱਤੇ ਗਏ। ਸਵੇਰੇ 8 ਵਜੇ ਖਬਰ BBC ਲੰਡਨ ਤੋਂ ਰੇਡੀਓ ਤੋਂ ਆਈ ਸੀ ਕਿ ਫਤਿਹ ਕਰ ਲਈ ਗਈ ਹੈ ਸਰਕਾਰ ਵੱਲੋਂ। ਜਨਰਲ ਸੁਵੇਗ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਹੋਰ ਸਾਰੇ ਅੰਦਰ ਜਿੰਨੇ ਖਾੜਕੂ ਸਿੰਘ ਸਨ, ਸੰਤ ਬਾਬਾ ਜਰਨੈਲ ਸਿੰਘ ਸਮੇਤ ਸਾਰੇ ਸ਼ਹੀਦ ਹੋ ਚੁੱਕੇ ਨੇ। ਸਮੁੱਚਾ ਪੰਜਾਬ ਜਿਹੜਾ ਹੈ ਉਹ ਸੀਲਬੰਦ ਕੀਤਾ ਗਿਆ ਹੈ। ਜਿੱਥੇ ਜਿੱਥੇ ਕੋਈ ਗੁਰਸਿੱਖ ਸੀ ਉੱਥੇ ਉੱਥੇ ਰੋ ਰਿਹਾ ਸੀ। ਅੱਗ ਦੇ ਅੱਥਰੂ ਹਰ ਹਿਰਦੇ ਵਿੱਚ, ਹਰ ਸਿੱਖ ਦੇ, ਹਰ ਹਿੰਦੂ ਦੇ, ਸੱਚੇ ਮੁਸਲਮਾਨ ਦੇ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਸਥਾਨ ਹੈ ਜੋ ਸਮੁੱਚੀ ਮਨੁੱਖਤਾ ਦਾ ਸਾਂਝਾ ਹੈ, ਜਿੱਥੇ ਅੱਜ ਵੀ ਸਾਰੀ ਮਨੁੱਖਤਾ ਨਮਸਕਾਰ ਕਰ ਲਈ ਜਾਂਦੀ ਹੈ, ਦਰਸ਼ਨ ਕਰ ਲਈ ਜਾਂਦੀ ਹੈ, ਜਿੱਥੋਂ ਸਦਾ ਕੀਰਤਨ ਦੀ ਆਵਾਜ਼ ਜਿਹੜੀ ਉਹ ਸਾਡੇ ਕੰਨੀ ਪੈਂਦੀ ਹੈ, ਜਿੱਥੇ ਇਸ ਉਪਦੇਸ਼ 4 ਵਰਨਾਂ ਨੂੰ ਸਾਂਝਾ ਦਿੱਤਾ ਜਾਂਦਾ ਹੈ। ਅੱਜ ਦੇ ਦਿਨ ਬਹੁਤ ਵੱਡਾ ਘੱਲੂਘਾਰਾ ਹੋਇਆ ਸੀ। ਇਉਂ ਕਹਿ ਲਈਏ ਵੀ ਲਾਸ਼ਾਂ ਹੀ ਲਾਸ਼ਾਂ ਵਿਛੜੀਆਂ ਪਈਆਂ ਸਨ, ਖਿਲਰੀਆਂ ਪਈਆਂ ਸਨ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਸਰੋਵਰ ਦੇ ਵਿੱਚ, ਬਰਾਂਡਿਆਂ ਦੇ ਵਿੱਚ, ਛੱਤਾਂ ਉੱਤੇ, ਮੋਰਚਿਆਂ 'ਤੇ, ਭਾਵੇਂ ਮਿਲਟਰੀ ਦੀਆਂ ਸਨ, ਭਾਵੇਂ ਗੁਰੂ ਕੇ ਸਿੱਖਾਂ ਦੀਆਂ ਸਨ। ਇੱਕ ਦੁਖਾਂਤ ਵਾਲਾ ਵਰਤਾਰਾ ਜਿਹੜਾ ਆਪਣੀ ਹਕੂਮਤ ਵੱਲੋਂ ਕੀਤਾ ਗਿਆ, ਸਾਨੂੰ ਬੇਗਾਨਗੀ ਕਿਹਾ ਗਿਆ, ਸਾਨੂੰ ਅਹਿਸਾਸ ਕਰਵਾਇਆ ਗਿਆ ਸੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਦੁਖਦਾਈ ਘੜੀ ਨੂੰ ਯਾਦ ਕਰਦਿਆਂ ਹੋਇਆਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਧਰਮ ਹੇਤ ਆਪਾ ਵਾਰਿਆ ਹੈ ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਖਾਏ ਪਾਵਨ ਵਾਕ ਮੁਤਾਬਕ ਪ੍ਰਾਣਾਂ ਦੀ ਹਉਤੀ ਦੇ ਦਿੱਤੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਵੱਲ ਧਿਆਨ ਦਿੰਦੇ ਹਾਂ। ਇਹ ਸ਼ਬਦ ਗੁਰੂ ਸਾਹਿਬਾਨ ਨੇ 66 ਰਾਗ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ 3ਜਾ ਸ਼ਬਦ ਹੈ ਤੇ ਗੁਰਬਾਣੀ ਵਿੱਚ, ਕਿਉਂਕਿ ਸੰਬੰਧ ਗੁਰਬਾਣੀ ਦਾ ਸਾਨੂੰ ਸਮਝਾਉਣਾ ਹੈ, ਜਿੰਨੀ ਮਹਾਂਪੁਰਖਾਂ ਨੇ ਇੱਕ ਯਾਦ ਚੇਤੇ ਰੱਖਣ ਵਾਲੀ ਬਾਤ ਹੈ। ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਨਾਲ ਹੀ ਗਿਆਨ ਦਿੱਤਾ ਜਾ ਸਕਦਾ। ਮਨੁੱਖ ਨੇ ਜੇ ਇੰਨੀ ਤਰੱਕੀ ਕਰ ਲਈ ਹਨ, ਜੀਵ ਜਿੱਥੇ ਅੱਜ ਤੋਂ 500 ਸਾਲ, 1000 ਸਾਲ, 2000 ਸਾਲ ਪਹਿਲਾਂ ਸੀ ਉੱਥੇ ਹੀ ਟਿਕਿਆ ਹੋਇਆ ਹੈ। ਉਹ ਜਿੱਥੇ ਸੀ, ਜਿਹੋ ਜਿਹਾ ਖਾਂਦਾ ਸੀ, ਜਿਹੋ ਜਿਹੇ ਥਾਵਾਂ 'ਤੇ ਰਹਿੰਦਾ ਸੀ, ਉੱਦਾਂ ਉਸੇ ਰਹੀ ਜਾਂਦਾ ਹੈ। ਉਹੋ ਜਿਹੇ ਆਲਣਾ ਬਣਦਾ, ਉਹੋ ਜਿਹੀ ਗੁਫਾ ਹੁੰਦੀ ਹੈ, ਉਹੋ ਜਿਹੀ ਖੁੱਡ ਹੁੰਦੀ ਹੈ, ਉਹੀ ਖੁਰਾਕ ਹੁੰਦੀ ਹੈ। ਲੇਕਿਨ ਮਨੁੱਖ ਪੈਰੋ ਪੈਰ ਤਰੱਕੀ ਕਰਦਾ ਜਾਂਦਾ, ਹਾਲਾਂਕਿ ਤਰੱਕੀ ਵੀ ਇਹਦੇ ਜੋੜਾਂ ਵਿੱਚ ਬਹਿ ਜਾਣੀ ਕਿਸੇ ਦਿਨ। ਇਹਦੇ ਪਿੱਛੇ ਸਿਰਫ ਤੇ ਸਿਰਫ ਸ਼ਬਦ ਦਾ, ਗਿਆਨ ਦਾ, ਕਿਉਂਕਿ ਇਹ ਆਪਣੇ ਲਫ਼ਜ਼, ਆਪਣਾ ਗਿਆਨ, ਆਪਣਾ ਤਜਰਬਾ ਜਿਹੜਾ ਹੈ

ਕਿਉਂਕਿ ਅਸੀਂ ਆਪਣੇ ਗਿਆਨ ਨੂੰ ਸ਼ਬਦਾਂ ਵਿੱਚ ਲਿਖਣਾ ਸ਼ੁਰੂ ਕੀਤਾ ਹੈ, ਮਨੁੱਖ ਨੇ, ਕੇਵਲ ਮਨੁੱਖ ਨੇ। ਸਦੀਆਂ ਪਹਿਲਾਂ ਕਹੀ ਹੋਈ ਗੱਲ, ਕਹੇ ਹੋਏ ਬਚਨ ਜਿਹੜੇ ਨੇ ਉਹ ਅਗਾਂਹ ਤੋਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਚੱਲਦੇ ਚੱਲਦੇ ਚੱਲਦੇ ਉਹਦੇ ਵਿੱਚ ਹੋਰ ਗਿਆਨ ਰਲਦਾ ਜਾਂਦਾ, ਹੋਰ ਗਿਆਨ ਰਲਦਾ ਜਾਂਦਾ। ਜਿੰਨੀ ਕੁ ਖੋਜ ਪਹਿਲਾਂ ਹੋ ਚੁੱਕੀ ਹੁੰਦੀ ਹੈ, ਉਹ ਤੋਂ ਅਗਲੀ ਪੀੜ੍ਹੀ ਆ ਕੇ ਉੱਥੋਂ ਅਗਾਂਹ ਤੁਰਦੀ, ਕਿਉਂਕਿ ਪਿਛਲਾ ਸਭ ਕੁਝ ਲਿਖੇ ਨੇ ਫਾਰਮੂਲੇ। ਇਸ ਲਈ ਸ਼ਬਦ ਨੂੰ ਗਿਆਨ ਗੁਰੂ ਕਿਹਾ ਗਿਆ। ਇਹਦੇ ਰਾਹੀਂ ਗਿਆਨ ਲਿਆ ਜਾਂਦਾ ਹੈ, ਗਿਆਨ ਦਿੱਤਾ ਜਾਂਦਾ। ਜਿੰਨੇ ਤਜਰਬੇ ਨੇ ਲਿਖੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਚਨ ਉਚਾਰਨ ਕੀਤੇ ਸਾਡੇ ਕੋਲ ਜਿਉਂ ਦੇ ਤਿਉਂ ਪਹੁੰਚ ਗਏ। ਕਿਉਂ ਕਹਿ ਰਹੀ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਬਚਨ ਹੋਇਆ, ਉਹਨਾਂ ਦੇ ਮੁਖਾਰਬਿੰਦ ਤੋਂ ਇਸੇ ਤਰ੍ਹਾਂ ਜਿਉਂ ਦਾ ਤਿਉਂ ਕਿਹਾ ਗਿਆ, ਇਸੇ ਤਰ੍ਹਾਂ ਲਿਖਿਆ ਗਿਆ ਹੈ ਉਹਨਾਂ ਦਾ ਤਜਰਬਾ ਜ਼ਿੰਦਗੀ ਦਾ। ਤੇ ਉਹਨਾਂ ਨੇ, ਕਿਉਂਕਿ ਗਿਆਨ ਦਾ ਸੰਬੰਧ ਮਨ ਦੇ ਨਾਲ ਹੈ, ਮਨ ਸਮਝਾਉਣ ਕਾਰਨ ਹੈ, ਕਸ਼ੁਕ ਪੜੇ ਗਿਆਨ। ਗਿਆਨ ਦੀ ਲੋੜ ਮਨ ਨੂੰ ਹੈ, ਕਿਉਂਕਿ ਮਨ ਲੋਚੇ ਬੁਰਾਈਆਂ, ਮਨ ਹੀ ਬੁਰੇ ਕੰਮ ਕਰਦਾ ਹੈ, ਮਨ ਨੇ ਹੀ ਸਰੀਰ ਦੀ ਡਰਾਈਵਰੀ ਕਰਨੀ ਹੈ। ਕਿਹੋ ਜਿਹੇ ਵਿਚਾਰ ਮਨ ਵਿੱਚ ਪਏ ਨੇ, ਕਿਹੋ ਜਿਹੀ ਸਿੱਖਿਆ ਮਨ ਨੇ ਗ੍ਰਹਿਣ ਕੀਤੀ ਹੈ, ਉਹੋ ਜਿਹਾ ਜੀਵਨ ਹੋਏਗਾ। ਜਿਨ੍ਹਾਂ ਕੋਲ ਬੈਠੇਗਾ, ਜਿਹੋ ਜਿਹਾ ਸੁਣੇਗਾ, ਜਿਹੋ ਜਿਹਾ ਪੜ੍ਹੇਗਾ, ਜਿਹੋ ਜਿਹਾ ਵੇਖੇਗਾ, ਉਹਦਾ ਅਸਰ ਮਨ 'ਤੇ ਆਉਣਾ ਹੈ। ਲੇਕਿਨ ਇੱਥੇ ਵੀ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਮਨ ਪੁੱਠੇ ਕੰਮ ਤੋਂ ਭੱਜ ਕੇ ਪਏਗਾ, ਚੰਗੇ ਕੰਮ ਨੂੰ ਨਹੀਂ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਦੇ ਸ਼ੇਰ ਹੋ ਜਾਂਦਾ, ਅਤੇ ਚੰਗੇ ਕੰਮ ਨੂੰ ਬੜੇ ਸਹਿਜ ਨਾਲ ਬੜਾ ਔਖਾ ਜਿਹਾ ਹੋ ਜਾਂਦਾ ਬੜਾ। ਕਿਤੇ ਮਨ ਬਣ ਜਾਏ ਨਾ, ਕਈ ਵਾਰੀ ਕਥਾ ਵਿਚਾਰ ਸਰਵਣ ਕਰਦੇ ਹਾਂ, ਕਿਸੇ ਮਹਾਤਮਾ ਕੋਲ ਬੈਠੇ ਹਾਂ, ਕਿਤੇ ਕੀਰਤਨ ਸਰਵਣ ਕਰਦਿਆਂ ਕਰਦੇ ਹਾਂ, ਕਿਤੇ ਪਾਠ ਕਰਦਿਆਂ ਕਰਦੇ ਹਾਂ, ਮਨ ਵਿੱਚ ਥੋੜ੍ਹਾ ਜਿਹਾ ਪ੍ਰਭਾਵ ਪੈ ਜਾਂਦਾ ਹੈ ਵੀ ਚਲੋ ਯਾਰ, ਗੁਰੂ ਸਾਹਿਬਾਨ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ ਹੈ, ਉੱਠਣਾ ਚਾਹੀਦਾ ਹੈ, ਮਨ ਬਣ ਜਾਂਦਾ ਹੈ। ਅਤੇ ਉਹ ਕੀ ਕਰਦਾ ਵੀ ਅਲਾਰਮ ਲਾ ਦਿੰਦਾ ਹੈ ਭਾਈ ਅੱਜ 4 ਵਜੇ ਉੱਠਣਾ ਹੈ, ਸਾਰਿਆਂ ਨਾਲ ਵਾਪਰਦਾ। ਅਤੇ 4 ਵਜੇ ਜਦੋਂ ਅਲਾਰਮ ਲਾ ਕੇ ਆਪਣੇ ਮਨ ਨਾਲ ਵਿਚਾਰ ਕਰਕੇ, ਮਨ ਦੀ ਸਲਾਹ ਨਾਲ, ਮਨ ਨੇ ਖੁਦ ਲਵਾਇਆ ਹੁੰਦਾ ਸਰੀਰ ਕੋਲੋਂ, ਕਿਉਂਕਿ ਸਰੀਰ 'ਤੇ ਗੱਡੀ ਹੈ ਨਾ, ਡਰਾਈਵਰ 'ਤੇ ਮਨ ਹੀ ਹੈ। ਹੁਣ ਅਲਾਰਮ ਲੱਗ ਗਿਆ ਹੈ, ਬੰਦਾ ਸੌਂ ਗਿਆ ਹੈ, ਸੌਂ ਕੇ ਜਦੋਂ ਸਿਰਾਣੇ ਅਲਾਰਮ ਵੱਜਾ ਹੈ, ਅਲਾਰਮ ਨੇ ਤਾਂ ਵੱਜਣਾ ਵੱਜਣਾ, ਕਿਉਂਕਿ ਸਮਾਂ ਆਪਣੇ ਚੱਲੇ ਤੁਰਿਆ ਜਾਂਦਾ, ਇਹ ਨਹੀਂ ਜੇ ਰੁਕਦਾ ਕਿਸੇ ਦੇ ਰੋਕਿਆ। ਕਿੰਨਾ ਇਹਦਾ ਵਾਸਤੇ ਘੱਤ ਲਓ, ਕਿੰਨਾ ਫੜ ਫੜ ਕੇ ਰੱਖ ਲਓ, ਨਹੀਂ ਫੜਿਆ ਜਾਣਾ। ਸਮਾਂ ਬੜਾ ਬਲਵਾਨ ਹੈ, ਸਮੇਂ ਨੂੰ ਕਾਲ ਕਿਹਾ ਕਿ ਖਾ ਰਿਹਾ, ਸਭ ਕਾਲ ਦੇ ਬਸ ਨੇ। ਅਕਾਲ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ, ਉਹੀ ਹੈ ਜਿਹੜਾ ਆਦਿ ਸੱਚ, ਜੁਗਾਦ ਸੱਚ ਹੈ। ਕਿੰਨੀ ਉਮਰ ਕੋਈ ਪਾਲੇ ਪਲ ਭੋਗ ਹੀ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਸਮੇਂ ਦਾ ਕੋਈ ਪਲ ਰੁਕਦਾ ਨਹੀਂ ਹੈ। ਅਸੀਂ ਮਿੰਤੀਆਂ ਮੁੰਡੀਆਂ ਕਰਨ ਨੂੰ ਰੱਖ ਲੈਂਦੇ, ਘੜੀਆਂ, ਪਲ, ਚਸਾ, ਦਿਨ, ਤਿਥੀਆਂ, ਮਹੀਨੇ, ਸਾਲ, ਸੈਂਕੜੇ, ਫਿਰ ਯੁੱਗ। ਅਸੀਂ ਸੰਸਾਰ ਨੂੰ ਮਿਲਣ ਦਾ ਤਰੀਕਾ ਇਨਸਾਨ ਨੇ ਰੱਖਿਆ, ਵਰਨਾ ਮਿੰਡ ਮਨਾਉਣ ਵਾਲੀ ਗੱਲ ਕੋਈ ਹੈ ਨਹੀਂ। ਖੈਰ, ਹੁਣ ਸਿਰਾਣੇ ਅਲਾਰਮ ਵੱਜਾ ਹੈ ਅਤੇ ਮਨ ਜਿੰਨੇ ਅਲਾਰਮ ਲਾਇਆ ਸੀ ਉਹ ਕਹਿੰਦਾ ਯਾਰ ਅਜੇ ਤਾਂ ਬੜਾ ਹੀ ਸੁਖ ਆ, ਅਜੇ ਤਾਂ ਗੱਲ ਬਣੀ ਨਹੀਂ, ਅੱਜ ਰਾਤ ਨੀਂਦ ਨਹੀਂ ਆਈ, ਐਵੇਂ ਸੁਪਨੇ ਜਿਹੇ ਆਉਂਦੇ ਰਹੇ ਆ, ਕੋਈ ਨਹੀਂ ਕੱਲ੍ਹ ਤੋਂ, ਅਜੇ ਨਹੀਂ, ਅੱਜ ਹੋਰ ਥੋੜ੍ਹਾ ਜਿਹਾ ਸੌਂ ਲਵਾਂ ਮੈਂ। ਉਹ ਅਲਾਰਮ ਨੂੰ ਕਰਦਾ ਬੰਦ, 5 ਵਜੇ ਤਾਂ ਲਾ ਦਿੰਦਾ, ਘੰਟਾ ਹੋਰ ਸੌ ਜਾਣਾ, ਬਸ ਮਾੜਾ ਜਿਹਾ ਅੱਖ ਲੱਗਦੀ ਅਜੇ ਅਤੇ ਉਹਦੇ ਚਲੋ 5 ਫੇਰ ਵੱਜ ਜਾਂਦੇ, ਪਤਾ ਲੱਗਦਾ ਸੁੱਤਿਆਂ ਕਦੋਂ ਟਾਈਮ ਲੰਘ ਜਾਂਦਾ ਹੈ। ਉਹ ਫੇਰ ਵੱਜਦਾ ਹੈ, ਉਹ ਫੇਰ ਉਠਾਉਂਦਾ ਹੈ ਬੰਦੇ ਨੂੰ, ਅਤੇ ਬੰਦਾ ਫੇਰ ਕਹਿੰਦਾ ਨਹੀਂ ਵੀ ਅੱਜ ਨਹੀਂ ਗੱਲ ਬਣੀ, ਅੱਜ ਕੋਈ ਨੀਂਦ ਪੂਰੀ ਆਈ ਨਹੀਂ, ਜੀ ਕੱਲ੍ਹ ਤੋਂ ਸ਼ੁਰੂ ਕਰਾਂਗੇ। ਕੱਲ੍ਹ ਵੀ ਇੱਦਾਂ ਦਾ ਹੀ ਚੜ੍ਹਨਾ ਨਾ, ਉੱਦਾਂ ਇਹੀ ਹਾਲਾਤ ਸਾਰੀ ਜ਼ਿੰਦਗੀ, ਬਹੁਤਿਆਂ ਦੇ ਲੰਘ ਜਾਂਦੀ ਹੈ।

ਇਹ ਅਵਸਥਾ ਸਾਡੇ ਨਿਰੰਕਾਰ ਨੇ ਸਾਨੂੰ ਸਮਝਾਉਣ ਲਈ ਸਾਡੇ ਸਰੀਰ ਨੂੰ ਅਲਾਰਮ ਤੌਰ ਤੇ ਵਰਤਿਆ ਹੈ। ਤਿੰਨ ਪੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਣ। ਇੱਕ ਬਚਪਨੇ ਦੀ ਅਵਸਥਾ ਹੈ, ਇੱਕ ਜਵਾਨੀ ਦੀ ਅਵਸਥਾ ਹੈ, ਇੱਕ ਵਡੇਪੇ ਦੀ ਅਵਸਥਾ ਹੈ। ਜ਼ਰੂਰੀ ਨੇ ਤਿੰਨੇ ਮਨੁੱਖ ਤੀਕ ਪਹੁੰਚ ਜਾਣ। ਕੋਈ ਬਚਪਨ ਦੀ ਉਡਾਰੀ ਮਾਰ ਜਾਂਦਾ ਹੈ, ਕੋਈ ਜਵਾਨੀ ਵਿੱਚ ਚੜ੍ਹਾਈ ਕਰ ਜਾਂਦਾ ਹੈ ਜਿਵੇਂ ਮਾਲਕ ਦਾ ਹੁਕਮ, ਕੁਝ ਵਡੇਪੇ ਵਿੱਚ ਵੀ ਚੱਲ ਜਾਂਦੇ ਨੇ ਕਰਮਾਂ ਵਾਲੇ। ਕਹਿ ਦੋ ਸੰਸਾਰ ਨੂੰ ਜ਼ਿਆਦਾ ਵੇਖਣਾ ਹੁੰਦਾ, ਕਰਮਾਂ ਵਾਲਾ ਤਾਂ ਉਹੀ ਹੈ ਜਿਹੜਾ ਜੁੜਿਆ ਹੋਇਆ, ਕਈ ਇਹਦੇ ਵਡੇਪੇ ਵਿੱਚ ਵੀ ਬੜੇ ਦੁਖੀ ਹੁੰਦੇ। ਖੈਰ, ਤੇ ਜਦੋਂ ਪਹਿਲਾ ਪੜਾਅ ਜ਼ਿੰਦਗੀ ਦਾ ਖਤਮ ਹੁੰਦਾ ਹੈ ਨਾ, ਤੇ ਨਿਰੰਕਾਰ ਵੱਲੋਂ ਇੱਕ ਅਲਾਰਮ ਵੱਜਦਾ ਹੈ, ਚਿਹਰੇ ਤੇ ਰੋਮ ਆਉਣੇ ਸ਼ੁਰੂ ਹੋ ਜਾਂਦੇ ਨੇ, ਕੇਸ ਆਉਣੇ ਸ਼ੁਰੂ, ਦਾੜੀ ਆ ਗਈ, ਮੁੱਛਾਂ ਆ ਗਈਆਂ। ਉਹਦਾ ਮਤਲਬ ਹੁੰਦਾ ਵੀ ਤੇਰੇ ਜੀਵਨ ਦਾ ਇੱਕ ਪੜਾਅ ਖਤਮ ਹੋ ਗਿਆ, ਜਿਸ ਕੰਮ ਲਈ ਤੂੰ ਆਇਆ ਹੈ ਉਹ ਕੀਤਾ ਕਿ ਨਹੀਂ ਕੀਤਾ, ਜਿਸ ਨਿਰੰਕਾਰ ਨਾਲ ਤੇਰੀ ਭੇਤਾ ਲਈ ਤੈਨੂੰ ਇਹ ਮੌਕਾ ਮਿਲਿਆ, ਭਾਈ ਪ੍ਰਾਪਤ ਮਾਨੁਖ ਦੇ ਦੀ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਉਹ ਕੀਤਾ ਕਿ ਅਵਰ ਕਾਜ ਤੇਰੇ, ਅਵਰ ਕਾਜਾਂ ਦੇ ਵਿੱਚ ਲੱਗਾ ਰਿਹਾ, ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਹ ਸੰਗਤ ਭੱਜ ਕੇਵਲ ਨਾ। ਔਰ ਅਲਾਰਮ ਵੱਜਦਾ ਹੈ ਤੇ ਅਲਾਰਮ ਵੱਜ ਕੇ ਬਹੁਤੇ ਕੋਈ ਵਿਰਲਾ ਵਿਰਲਾ ਅਲਾਰਮ ਤੋਂ ਜਾਗ ਜਾਂਦਾ ਹੈ, ਤੂੰ ਹੁਣ ਨਿਆਣਾ ਨਹੀਂ, ਮੂੰਹ ਤੇ ਦਾੜੀ ਆਈ, ਆਮ ਹੀ ਕਹਿ ਦਈਦਾ, ਸਿਆਣੇ ਚ ਤੁਹਾਡਾ ਪੈਰ ਰੱਖਣਾ ਸ਼ੁਰੂ ਹੋ ਜਾਂਦਾ। ਤੇ ਮਨੁੱਖ ਕਈ ਵਾਰੀ ਐਸਾ ਕਰਦਾ ਭਾਈ ਅਲਾਰਮ ਨੂੰ ਬੰਦ ਕਰਦਾ, ਦਾੜੀ ਮੁਸ਼ਕ ਕੇਸ਼ਾਂ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ, ਭਾਈ ਇਹ ਉਮਰ ਨਾਲ ਥੋੜਾ ਆ ਗਏ ਨੇ, ਪਹਿਲਾਂ ਹੀ ਆ ਗਏ ਨੇ, ਅਣਸੁਣਿਆ ਕਰ ਦਿੰਦਾ, ਵਡੇਪੇ ਜਵਾਨੀ ਜਪ ਲਵਾਂਗੇ, ਜਵਾਨੀ ਲੰਘਦੀ ਦਾ ਪਤਾ ਹੀ ਨਹੀਂ ਲੱਗਦਾ, ਐਸੇ ਝਮੇਲੇ ਪੈਂਦੇ ਨੇ, ਐਸੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ, ਐਸੀ ਦੌੜ ਲੱਗਦੀ ਹੈ, ਤੇ ਨਿਰੰਕਾਰ ਵੱਲੋਂ ਫਿਰ ਅਲਾਰਮ ਵੱਜਦਾ ਹੈ। ਉਹ ਦੂਜਾ ਅਲਾਰਮ ਹੈ ਵੀ ਜਿਹੜੇ ਕੇਸ ਉਹਨੇ ਦਿੱਤੇ ਸੀ ਨਾ, ਉਹਨਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ। ਸਮਝ ਅਜੂ ਸਮਝ ਕੁਛ ਬਿਗੜਿਓ ਨਾ ਹਨ, ਭਜਲੇ ਰਾਮ ਮਰਾਰ, ਹੁਣ ਸਮਝ ਜਾ, ਨਹੀਂ ਸਮਝਿਆ, ਨਹੀਂ ਲੰਘਿਆ ਬਚਪਨ ਵਿੱਚ, ਨਹੀਂ ਸਮਝ ਸਕਿਆ, ਹੁਣ ਤੇ ਸਿਆਣਾ ਹੋ ਗਿਆ, ਐਵੇਂ ਕਹੀਦਾ ਹੁਣ ਦਾੜੀ ਚਿੱਟੀ ਹੋਈ ਹੈ, ਅਕਲ ਕਰ। ਵਿਰਲੇ ਵਿਰਲੇ ਜਾਗ ਪੈਂਦੇ ਨੇ, ਪਰ ਬਹੁਤੇ ਫਿਰ ਅਲਾਰਮ ਨੂੰ ਬੰਦ ਕਰਦੇ ਨੇ, ਅਜੇ ਨਹੀਂ ਇਹ ਟਾਈਮ, ਇਹ ਥੋੜ੍ਹਾ ਉਮਰ ਨਾਲ ਥੋੜ੍ਹਾ ਆ ਗਏ, ਉੱਦਾਂ ਹੀ ਆ ਕੇ ਰੰਗਣੇ ਸ਼ੁਰੂ ਕਰ ਦਿੰਦਾ। ਇਹ ਸਾਡੀ ਮਨ ਦੀ ਅਵਸਥਾ ਹੈ, ਹਾਲਾਂਕਿ ਪਹਿਲਾਂ ਮਨ ਆਪੇ ਕਹਿੰਦਾ ਵੀ ਮੈਂ 4 ਵਜੇ ਉੱਠਣਾ, ਫਿਰ 5 ਵਜੇ ਉੱਠਣਾ, ਕੱਲ੍ਹ ਤੋਂ ਕਰੂੰਗਾ, ਕੱਲ੍ਹ ਵੀ ਲੰਘ ਜਾਂਦਾ, ਪਰਸੋਂ ਲੰਘ ਜਾਂਦਾ। ਇਹ ਮਨ ਦੀਆਂ ਉਡਾਰੀਆਂ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਦਾਂ ਵੱਲ ਬਣਨੀ ਨਹੀਂ, ਕਿ ਦਾਨੇ ਪੁਰਖ ਨੇ, ਮਹਾਂਪੁਰਖ ਨੇ ਬੜਾ ਪਿਆਰਾ ਬਚਨ ਕਿਹਾ ਸੀ, ਉਹ ਕਹਿੰਦੇ ਸਮਾਂ 3 ਤਰ੍ਹਾਂ ਦਾ ਹੈ। ਇੱਕ ਸਮਾਂ ਵਰਤਮਾਨ ਹੈ ਤੇ ਇੱਕ ਹੈ ਭੂਤਕਾਲ, ਇੱਕ ਹੈ ਭਵਿੱਖਕਾਲ। ਇੱਕ ਸਮਾਂ ਜਿਹੜਾ ਲੰਘ ਗਿਆ, ਇੱਕ ਆਉਣ ਵਾਲਾ ਤੇ ਇੱਕ ਆਇਆ ਹੋਇਆ। ਹੁਣ ਮਨੁੱਖ ਦੀ ਕਮਜ਼ੋਰੀ ਇਹ ਹੈ ਕਿ ਇਹ ਕੀ ਕਰਦਾ ਹੈ ਵੀ ਜਾਂ ਤਾਂ ਪਿੱਛੇ ਨੂੰ ਰੋਈ ਜਾਂਦਾ, ਪਿੱਛੇ ਭਵਿੱਖ ਜੇ ਲੰਘ ਗਿਆ ਪਾਸ ਨੂੰ, ਐ ਹੋਣਾ ਚਾਹੀਦਾ ਸੀ, ਐ ਹੋਣਾ ਚਾਹੀਦਾ ਸੀ, ਆਹ ਨਹੀਂ ਹੋਇਆ, ਚੋਰੀ ਜਾਂਦਾ ਉਹਨਾਂ ਯਾਦ ਕਰ ਕਰਕੇ। ਬਹੁਤ ਆਪਣੀ ਜ਼ਿੰਦਗੀ ਦਾ ਵੱਡਾ ਸਮਾਂ ਜਿਹੜਾ ਨਾ ਪਛਾਣ ਨੂੰ, ਅਤੇ ਕੁਝ ਹਿੱਸਾ ਜੀਵਨ ਦਾ ਆਉਣ ਵਾਲੀਆਂ ਯੋਜਨਾਵਾਂ ਬਣਾਉਣ ਲਈ, ਆਉਣ ਵਾਲੇ ਸਮੇਂ ਦੇ ਹਾਲਾਤ, ਆਉਣ ਵਾਲੇ ਆਹ ਕਰੂੰਗਾ, ਉਹ ਕਰੂੰਗਾ, ਉਸ 'ਤੇ ਖਰਚ ਕਰ ਦਿੰਦਾ। ਅਸਲ ਜਿਹੜਾ ਵਰਤਮਾਨ, ਉਹਦੀ ਗਲਤ ਵਰਤੋਂ ਹੋ ਰਹੀ ਹੈ। ਵਰਤਮਾਨ ਨੂੰ ਜਾਂ ਪਛਾਣ ਨੂੰ ਯਾਦ ਕਰ ਰਿਹਾ, ਜਾਂ ਅਗਾਂਹ ਨੂੰ ਖਰਚ ਕਰ ਰਿਹਾ, ਜਿੱਥੇ ਉਹ ਹੈ ਇਹ ਗੱਲ ਭੁੱਲ ਜਾਂਦਾ ਵੀ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਤੇਰੇ ਉੱਥੋਂ ਲੰਘ ਗਿਆ, ਉਹਦੇ ਸੋਚੇ ਨਾ ਸੋਚਣ ਦਾ ਕੋਈ ਮਤਲਬ ਨਹੀਂ, ਜਿਹੜਾ ਲੰਘ ਗਿਆ ਉਹਨੇ ਮੁੜਨਾ ਨਹੀਂ, ਅਤੇ ਜਿਹੜਾ ਕੱਲ੍ਹ ਹੈ ਉਹਨੇ ਖਰੇ ਆਉਣਾ ਕਿ ਨਹੀਂ, ਉਹਨੇ ਕੱਲ੍ਹ ਕਦੀ ਨਹੀਂ ਜਾਇਆ, ਜਦੋਂ ਆਉਂਦਾ ਅੱਜ ਹੀ ਆਉਂਦਾ ਹੈ, ਉਹਨੇ ਆਉਣਾ ਕਿ ਨਹੀਂ ਆਉਣਾ ਪਤਾ ਨਹੀਂ, ਮਤ ਕੇ ਸਿਆਪੇ ਸਾਹ ਆਵੇ ਕਿ ਨਾ ਆਵੇ। ਰਾਮ, ਤੂੰ ਵਰਤਮਾਨ ਵਿੱਚ ਜੀ, ਜਿਹੜਾ ਪੱਲੇ ਹੈ ਤੇਰੇ ਇਹਨੂੰ ਸੰਭਾਲ, ਬਸ ਇਹ 'ਤੇ ਜ਼ੋਰ ਦੇ।
ਜਿਸ ਦਿਨ ਇਹ ਜੁਗਤ ਆ ਗਈ ਤੇ ਵਰਤਮਾਨ ਨੂੰ ਸੰਭਾਲਣਾ ਹੈ, ਸਮਝ ਲਓ ਬਹੁਤ ਕੁਝ ਵਰਤਮਾਨ ਵਿੱਚ ਵਰਤਦਾ। ਗੁਰਸਿੱਖ ਦਾ ਮਤਲਬ ਵੀ ਵਰਤਮਾਨ ਵਿੱਚ ਵਰਤਣਾ ਹੈ ਭਾਈ, ਜਿਹੜਾ ਪਲ ਮੇਰੇ ਕੋਲ ਹੈ। ਹੁਣ ਬੈਠੇ ਹਾਂ ਗੁਰੂ ਘਰ ਬੈਠੇ ਹਾਂ, ਇੱਧਰੋਂ ਵੱਡਾ ਖੁਸ਼ੀ ਵਾਲਾ ਕੰਮ ਕੀ ਹੋ ਸਕਦਾ, ਤੰਦਰੁਸਤੀ ਹੈ ਤੇ ਗੁਰੂ ਘਰ ਆ ਗਏ ਹਾਂ ਨਾ, ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ, ਗੁਰਦੁਆਰੇ ਬੈਠੇ ਹਾਂ, ਪਿੱਛੇ ਪਰਿਵਾਰ ਬਾਲ ਬੱਚਾ ਆਪੋ ਆਪਣੇ ਕੰਮ ਧੰਦੇ ਲੱਗਾ ਹੋਇਆ, ਕਿੱਡੀ ਸੋਹਣੀ ਆਨੰਦ ਦੀ ਘੜੀ ਹੈ, ਆਨੰਦ ਬਣ ਗਈ। ਮਨੁੱਖ ਦੀ ਕਮਜ਼ੋਰੀ ਹੈ, ਮੈਂ ਇੱਕ ਦਿਨ ਇੱਥੇ ਪਹਿਲਾਂ 12-13 ਸਾਲ ਆਇਆ ਸੀ, ਇਸੇ ਸਥਾਨ ਦਾ ਮੈਨੂੰ ਯਾਦ ਹੈ, ਆਨੰਦ ਕਾਰਜ ਹੋ ਰਿਹਾ ਤੇ ਆਨੰਦ ਕਾਰਜ ਵਾਲੀ ਜੋੜੀ ਦੇ ਪਿੱਛੇ ਬੈਠੀ ਹੋਈ ਇੱਕ ਬੀਬੀ ਇੱਕ ਭੈਣ, ਉਹ ਅੱਖਾਂ ਵਿੱਚ ਅੱਥਰੂ ਵਹਿੰਦੇ ਜਾ ਰਹੇ ਨੇ, ਰੋਈ ਜਾ ਰਹੀ, ਰੋਈ ਜਾ ਰਹੀ, ਰੋਈ ਜਾ ਰਹੀ। ਹੁਣ ਕਿੰਨਾ ਖੁਸ਼ੀ ਦਾ ਮੌਕਾ ਹੁੰਦਾ ਕਿਸੇ ਬੱਚੇ ਦਾ, ਕਿਸੇ ਭਰਾ ਦਾ, ਕਿਸੇ ਵੀਰ ਦਾ ਵਿਆਹ ਹੋ ਰਿਹਾ, ਇਹਦੇ ਵੱਡੀ ਖੁਸ਼ੀ ਕੀ ਹੈ। ਪਰ ਉਹ ਕਿਸੇ ਪੁਰਾਣੇ ਦੁਖਦਾਈ ਪਲ ਨੂੰ ਯਾਦ ਕਰਦੀ ਹੋਏਗੀ, ਕੋਈ ਘਰ ਦਾ ਕੋਈ ਜੀ ਨਹੀਂ ਹੋਏਗਾ, ਕੋਈ ਬਾਪ ਹੁੰਦਾ ਤੇ ਆਹ ਕਰਦਾ, ਵੱਡਾ ਭਰਾ ਹੁੰਦਾ ਤੇ ਆਹ ਕਰਦਾ, ਉਹ ਚੇਤੇ ਆ ਰਹੇ ਨੇ। ਹੁਣ ਮਾੜੀਆਂ ਘੜੀਆਂ ਨੂੰ ਚੇਤੇ ਕਰ ਕਰਕੇ ਵਰਤਮਾਨ ਦੇ ਆਨੰਦ ਨੂੰ ਬਰਬਾਦ ਕਰ ਰਹੀ ਹੈ, ਇਹ ਉਹ ਨਹੀਂ, ਆਪਾਂ ਸਾਰੇ ਹੀ ਕਰਦੇ ਪਏ ਸਾਰੇ ਹੀ। ਜੇ ਪਿਛਲੀਆਂ ਬੀਤੀਆਂ ਘੜੀਆਂ ਨੂੰ ਯਾਦ ਕਰਕੇ ਮਾੜੀਆਂ ਨੂੰ ਦੁਖੀ ਹੋਇਆ ਜਾ ਸਕਦਾ ਹੈ, ਤੇ ਪਿਛਲੀਆਂ ਬੀਤੀਆਂ ਚੰਗੀਆਂ ਘੜੀਆਂ ਨੂੰ ਯਾਦ ਕਰਕੇ ਖੁਸ਼ ਵੀ ਤੇ ਹੋ ਹੀ ਸਕਦਾ ਨਾ ਮਨੁੱਖ। ਪਰ ਜੇ ਵਰਤਮਾਨ ਵਿੱਚ ਆਵੇ ਤਾਂ ਹੀ ਆ ਨਾ, ਇਹ ਮਨੁੱਖ ਦੀ ਅਵਸਥਾ ਹੈ, ਉਹ ਆਪਣੇ ਵਰਤਮਾਨ ਨੂੰ ਪਛੇਰੇ ਵਿੱਚ ਅਗਲੇ ਵਿੱਚ ਵਰਤ, ਇਸ ਨੂੰ ਅੱਜ ਵਰਤਦਾ ਨਹੀਂ ਹੈ। ਤੇ ਖਿਆਲ ਕਰਿਓ, ਜੇ ਕਿਸੇ ਦੇ 10 ਸਾਲ ਲੰਘ ਗਏ, ਕਿਸੇ ਦੇ 20 ਲੰਘ ਗਏ, ਕਿਸੇ ਦੇ 30, ਕਿਸੇ ਦੇ 60 ਲੰਘ ਗਏ ਨੇ, ਲੰਘੇ ਵਰਤਮਾਨ ਥਾਣੀ ਨੇ, ਪਲ ਪਲ ਕਰਕੇ ਸਵਾਸ ਸਵਾਸ ਕਰਕੇ ਲੰਬਿਆ। ਇਸ ਲਈ ਗੁਰੂ ਸਾਹਿਬ ਨੇ ਜ਼ੋਰ ਦਿੱਤਾ ਵੀ ਸਵਾਸਾਂ ਨੂੰ ਸੁਧਾਰ ਲਓ, ਇੱਕ ਕਿਰਦੇ ਜਾ ਰਹੇ ਨੇ, ਇੱਕ ਇੱਕ ਸਵਾਸ ਨੂੰ ਸਾਂਭੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੰਸਾਰ ਦਾ ਧੰਦਾ ਨਾਲ ਨਾਲ ਚੱਲੀ ਜਾਣਾ, ਬਾਂਹ ਥੋੜਾ ਰੁਕਦੀ ਹੈ, ਕਰਦੇ ਰੋਟੀ ਖਾਣ ਦੇ ਆਉਂਦੇ ਹਾਂ, ਮਨ ਹੋਰ ਕਿਤੇ ਗਿਆ ਹੁੰਦਾ, ਕਰਦੇ ਪਾਠ ਹੁੰਦੇ ਆ, ਮਨ ਕਿਤੇ ਹੋਰ ਗਿਆ ਹੁੰਦਾ, ਹਾਲਾਂਕਿ ਮਨ ਸਮਝਾਉਣ ਕਾਰਨ ਇਹ ਪਾਠ ਕਰ ਰਹੇ ਹਾਂ। ਇਸ ਲਈ ਗੁਰਮਤ ਵਿਚਾਰਧਾਰਾ ਨੇ ਜਿੱਥੇ ਜਿੱਥੇ ਵੀ ਗੱਲਬਾਤ ਕੀਤੀ, ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ, ਮਨ ਨੂੰ ਵਾਰ ਵਾਰ ਸੰਬੋਧਨ ਕਰ ਦਿੱਤਾ, ਇਹ ਮਨ ਰਾਮ ਸਿਉਂ ਕਰ ਪ੍ਰੀਤ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਮਨ ਕੀ ਮਨ ਹੀ ਮਾਹੇ ਰਹੀ, ਮਨ ਨੂੰ ਬੜਾ ਬਹੁਤ ਜ਼ਿਆਦਾ ਸੰਬੋਧਨ ਕੀਤਾ। ਇਸੇ ਵਿੱਚ ਵੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਮਨ ਰੇ ਕੌਣ ਕਮਤ ਤੈ ਲੀਨੀ, ਕਿਹੜੀ ਪੁੱਠੀ ਮਤ ਲੈ ਲਈ। ਇੱਕ ਹੁੰਦੀ ਹੈ ਮਤ, ਇੱਕ ਹੁੰਦੀ ਕਮਤ, ਇੱਕ ਹੁੰਦੀ ਸਮਤ। ਸਮਤ ਗੁਰੂ ਕੋਲੋਂ ਮਿਲਦੀ ਹੈ। ਕਹਿਣ ਲੱਗੇ ਹੇ ਮੇਰੇ ਮਨਾ, ਤੂੰ ਕਿਹੜੀ ਪੁੱਠੀ ਮਤ ਲੈ ਲਈ, ਇਹੋ ਰਹਾਓ ਦਾ ਬੰਦ ਰੱਖਿਆ। ਪਾਰਦਾਰਾ ਨਿੰਦਿਆ ਰਥ ਰਚਿਓ, ਆਰਾਮ ਭਗਤ ਨਹਿ ਕੀਨੀ, ਤੂੰ ਪਰਾਏ ਤਨ ਦੇ ਸੰਬੰਧ ਵਿੱਚ ਜੋੜ ਸੋਚ ਸੋਚ ਕੇ, ਪੁਰਾਣੀ ਇਸਤਰੀ ਪਗਾਨੇ ਮਰਦ ਬਾਰੇ ਸੋਚ ਸੋਚ ਕੇ ਉਹਦੇ ਵਿੱਚੋਂ ਰਸ ਲੈ ਰਿਹਾ, ਉਹਦੇ ਵਿੱਚੋਂ ਆਨੰਦ ਲੈ ਰਿਹਾ, ਨਿੰਦਿਆ ਵਿੱਚੋਂ ਰਸ ਲੈ ਰਿਹਾ। ਤੇ ਜਿਹੜਾ ਕੰਮ ਤੇਰਾ ਕਰਨਾ, ਜਿੱਥੋਂ ਰਸ ਲੈਣਾ ਚਾਹੀਦਾ ਨਿਰੰਕਾਰ ਦੇ ਨਾਮ ਦਾ ਰਸ, ਉਹ ਤੂੰ ਲੈ ਨਹੀਂ ਰਿਹਾ। ਇਹ ਅਵਸਥਾ ਸਾਡੀ ਸਭ ਦੀ ਹੈ। ਬਦਕਿਸਮਤੀ ਹੈ ਮਨੁੱਖਾਂ ਦੇ ਪਾ ਕੇ ਸਭ ਕੁਝ ਹੁੰਦਿਆਂ ਸੁਣਦਿਆਂ ਰਸ ਜਿਹੜਾ ਅਸੀਂ, ਜਿਵੇਂ ਸੂਰ ਗੰਦ ਚੋਂ ਰਸ ਭਾਲਦਾ, ਇਸ ਤਰ੍ਹਾਂ ਮਨ ਗੰਦਗੀ ਵਿੱਚੋਂ ਰਸ ਭਾਲਦਾ ਹੈ। ਇਹਦੇ ਸੱਚੇ ਪਾਤਸ਼ਾਹ ਇਸੇ ਲਈ ਗੁਰੂ ਸੰਬੋਧਨ ਮਨ ਨੂੰ ਕਰਦੇ ਨੇ, ਮਨ ਦਾ ਹਾਜ਼ਰ, ਜਿੰਨੀ ਸਾਧਨਾ, ਜਿੰਨੀ ਭਗਤੀ, ਜਿੰਨਾ ਸਿਮਰਨ ਕਿਹੜਾ ਹੈ, ਉਹ ਕੇਵਲ ਤੇ ਕੇਵਲ ਮਨ ਨੂੰ ਵਸ ਕਰਨ ਦੇ ਲਈ ਆ, ਮਨ ਨੂੰ ਲਾਉਣ ਲਈ ਆ। ਪਰ ਕਿਤੇ ਬਹਿ ਕੇ ਵੇਖੋ ਵੀ ਹੁਣ ਮੈਂ ਘੜੀ ਲਾਉਣੀ ਹੈ, ਤੁਸੀਂ ਅਜੇ ਚੌਕੜਾ ਮਾਰਿਆ ਹੁੰਦਾ ਤੇ ਮਨ ਕਿਤੇ ਦਾ ਕਿਤੇ ਗਿਆ ਹੁੰਦਾ। ਮੂੰਹ ਪਾਠ ਕਰ ਰਿਹਾ, ਤਨ ਪਾਠ ਕਰ ਰਿਹਾ ਤੇ ਮਨ ਖਰੇ ਕਿੱਥੇ, ਕਬੂ ਜੀੜਾ ਉਹ ਵਿਚੜਤ ਹੈ, ਕਬੂ ਜਾਏ ਪਿਆ ਲੈ, ਲੋਭੀ ਜੀੜਾ ਥਿਰ ਨਾ ਰਹੇ, ਚਾਰੇ ਕੁੰਡਾ ਪਾਲੇ ਤੇ ਭੱਜਿਆ ਫਿਰਦਾ। ਪੱਗਾਂ ਬਿਨ ਹੁਰੀਆ ਮਾਰਤਾ, ਪੱਗਾਂ ਤੋਂ ਬਿਨਾਂ, ਪੈਰਾਂ ਤੋਂ ਬਿਨਾਂ ਛਾਲਾਂ ਮਾਰਦਾ ਫਿਰਦਾ ਭਾਈ। ਇਸ ਲਈ ਜਿੰਨਾ ਜ਼ੋਰ ਧਰਮ ਦੀ ਦੁਨੀਆਂ ਦਾ ਹੈ ਉਹ ਸਾਰਾ ਮਨ ਤੇ ਹੈ। ਮਨ ਨੇ ਸਰੀਰ ਦੀ ਗੱਡੀ ਨੂੰ ਚਲਾਉਣਾ, ਜੇ ਡਰਾਈਵਰ
ਸਿਆਣਾ ਤੇ ਟਿਕਾਣੇ ਪਹੁੰਚਾ ਦਿੰਦਾ ਹੈ ਜਿੱਥੇ ਇਹਨੇ ਪਹੁੰਚਣਾ ਚਾਹੀਦਾ ਹੈ। ਨਿਰੰਕਾਰ ਦੇ ਨਾਮ ਨਾਲ ਸਾਂਝ ਪਵਾ ਦਿੰਦਾ ਤੇ ਜੇ ਕੋਈ ਮਾੜਾ ਡਰਾਈਵਰ ਤੇ ਉਧਰ ਨੂੰ ਤੁਰਦਾ ਹੀ ਨਹੀਂ, ਉਹ ਰਸਤੇ ਵਿੱਚ ਹੀ ਭੁੱਲ ਭੁਲੇਖੇ ਚ ਪਿਆ ਰਹਿੰਦਾ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਰਹਾਓ ਦੇ ਬੰਦੇ ਚ ਇਹੀ ਸਮਝਾਉਣਾ ਕੀਤਾ ਕਿ ਕਹਿੰਦੇ ਨੇ ਮੁਕਤ ਪੰਥ ਜਾਣੇ ਹੁਣ ਤੇਰੇ ਨਾ ਹਨ, ਤੂੰ ਮੁਕਤੀ ਦੇ ਪੰਥ ਨੂੰ ਤੇ ਜਾਣਿਆ ਹੀ ਨਾ ਵੀ ਕਿਵੇਂ ਕਿਵੇਂ ਮੁਕਤੀ ਵਾਲੇ ਪਾਸੇ ਕਿਵੇਂ ਤੇ ਉਹਨਾਂ ਧਨ ਜ਼ੋਰ ਨੂੰ ਕੌਤਾਇਆ। ਤੂੰ ਸਮਝ ਲਿਆ ਵੀ ਧਨ ਵਿੱਚ ਹੀ ਸਭ ਕੁਝ ਹੈ, ਇਹਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾ ਬੈਠਦਾ ਤੇ ਫਿਰ ਸਿਮਰਨ ਦਾ ਸਮਾਂ ਤੇਰੇ ਕੋਲ ਨਹੀਂ ਹੁੰਦਾ। ਦਿਨ ਕੀ ਰਾਤ ਕੀ, 8 ਘੰਟੇ, 10 ਘੰਟੇ, 15 ਘੰਟੇ, ਚੱਲ ਸੋ ਚੱਲ। ਅੰਤ ਸੰਗ ਕਾਹੋ ਨੇ ਦੇਨਾ ਬਿਰਥਾ, ਬੰਦਾ ਆ ਜਿਹੜਾ ਧਨ ਤੂੰ ਕਮਾਇਆ ਇਹ ਤੇਰੇ ਸਵਾਸ ਵਧਾ ਦੇਗਾ, ਤੇਰੇ ਸਾਥ ਆ ਜਾਏਗਾ, ਨਿਰੰਕਾਰ ਨਾਲ ਸਾਂਝ ਪਾ ਦੇਗਾ। ਕਦੇ ਵੀ ਨਹੀਂ, ਜੇ ਪੈਸੇ ਨਾਲ ਰੱਬ ਖਰੀਦਿਆ ਜਾਏ ਫਿਰ ਕੱਲੇ ਅਮੀਰਾਂ ਦੇ ਵੱਸ ਹੋਵੇ, ਗਰੀਬ ਕੋਲ ਨਾ ਆਵੇ। ਅੰਤ ਕੰਗ ਕਾਹੋ ਨੇ ਦੇਨਾ ਬਿਰਥਾ, ਬੰਦਾਇਆ ਤੂੰ ਆਪਣੇ ਆਪ ਨੂੰ ਮੋਕਦਾ ਹੀ ਇਹਨਾਂ ਬੰਦਰਾਂ ਚ ਬੰਨ ਕੇ ਬੈਠ ਗਿਆ ਹੈ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਜਿਹੜਾ ਕੰਮ ਤੇਰੇ ਕਰਨ ਵਾਲਾ ਸੀ ਨਿਰੰਕਾਰ ਦੀ ਬੰਦਗੀ, ਗੁਰੂ ਦੇ ਪਾਵਨ ਬਚਨਾਂ ਤੇ ਪਹਿਰਾ ਦੇਣਾ, ਨਹੀਂ ਉਪਜੋ ਕੁਛ ਗਿਆਨਾਂ, ਗਿਆਨ ਤੇ ਤੇਰੇ ਮਨ ਵਿੱਚ ਜਾਗਿਆ ਹੀ ਨਾ, ਮਨ ਅਗਿਆਨੀ ਰਹਿ ਗਿਆ, ਤਾਂ ਹੀ ਤੇ ਭੱਜਾ ਰਿਹਾ। ਘੱਟ ਹੀ ਮਾਇ ਨਿਰੰਜਨ ਤੇਰੇ ਤਹਿ ਖੋਜ ਦਿਆਨਾ, ਤੇਰੇ ਅੰਦਰ ਨਿਰੰਕਾਰ ਦਾ ਵਾਸਾ ਸੀ ਤੇ ਵਿਰਲੇ ਵਿਰਲਿਆਂ ਨੇ ਜੰਗਲਾਂ ਵਿੱਚ ਲੱਭਣਾ ਸ਼ੁਰੂ ਕੀਤਾ ਹੈ ਨਹੀਂ। ਬਹੁਤ ਜਨਮ ਭਰਮ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਕਦੀ ਤੇ ਕੁੱਤਾ ਬਣਿਆ, ਕਦੀ ਤੇ ਸੂਰ ਬਣਿਆ, ਕਦੀ ਗੁੱਸੇ ਵਿੱਚ ਆ ਗਿਆ, ਕਦੀ ਪਛੰਡੇ ਮਾਰਨ ਲੱਗ ਪਿਆ। ਕਈ ਜੂਨਾਂ ਇਸ ਜੂਨ ਵਿੱਚ ਹੀ ਭੋਗੀ ਜਾਂਦਾ। ਟਿਕਾਊ ਮਤ ਜਿਹੜੀ ਸੀ, ਸਰਬੱਤ ਦੇ ਭਲੇ ਦੀ ਮਤ, ਨਿਰੰਕਾਰ ਨਾਲ ਜੁੜਨ ਵਾਲੀ ਮਤ ਤੂੰ ਪਾ ਨਾ ਸਕਿਆ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਪਤਾਈ, ਕਹਿਣ ਲੱਗੇ ਤੈਨੂੰ ਗੁਰੀ ਜਮੋਨੇ ਜਨਾਂ ਨੇ, ਗੁਰੂ ਜਨਾਂ ਨੇ ਇਹ ਬਾਤ ਸਮਝਾਉਣੀ ਕੀਤੀ ਸੀ ਕਿ ਮਨੁੱਖਾਂ ਦੇ ਪਾ ਕੇ ਉਸ ਪਦਵੀ ਨੂੰ ਪ੍ਰਾਪਤ ਕਰ ਜਿਸ ਪਦਵੀ ਨੂੰ ਨਿਰੰਕਾਰ ਨਾਲ ਅਭੇਤਾ ਦੀ ਪਦਵੀ ਕਿਹਾ ਜਾਂਦਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਸਤਿਗੁਰ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਸਾਡੇ ਮਨ ਦਾ ਸ਼ਿੰਗਾਰ ਬਚ ਸਕਣ, ਅਸੀਂ ਇਸ ਮਨ ਨੂੰ ਵਕਾਰਾਂ ਵੱਲ ਜਾਂਦੇ ਨੂੰ ਹੋੜ ਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ ਤੇ ਇਸ ਮਨੁੱਖਾ ਦੇਹੀ ਦੇ ਇਸ ਸਫ਼ਰ ਨੂੰ ਸਫਲਾ ਕਰਨ ਦੀ ਜਾ ਸਕ ਸਕੀਏ। ਭੁੱਲਾਂ ਚੁੱਕਾਂ ਦੇ ਖਿਮਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ 'ਤੇ ਮਾਇਆ ਜੀ, ਸਤਿਗੁਰ ਸੱਚੇ ਪਾਤਸ਼ਾਹ ਭੰਡਾਰੇ ਭਰਪੂਰ ਕਰਨ, ਕਾਲ ਕੰਟ ਦੂਰ ਕਰਨ, ਗੱਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾ ਹੋਈਆਂ, ਰਾਗਤ ਨੂੰ ਪਰਵਾਰ ਭਰੀਆਂ, ਸ਼ਬਦ ਗਾ ਮੁਣੇ ਆਈਆਂ, ਸ਼ਬਦੋ ਤੋਂ ਗਾਓ ਰੇ ਕੇਰਾ ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭ ਨਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਆ ਕਿਆ ਨਾਹੀਂ ਕਰ ਤੇਰੇ, ਕਰਤਨ ਤੇਰੇ ਸਭ ਜਿਹਾ ਜਿੱਤੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋਂ, ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾਜਿਤ ਕਰਤਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਤ ਜਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋ ਅਤਿਤ ਕਰ ਅਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰ, ਲੋਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿਤ ਸਤਿਗੁਰ ਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਮਿਹਰ ਕੀਤੀ ਹੈ। ਅੰਮ੍ਰਿਤ ਵੇਲੇ ਲੈ ਕੇ ਸਾਧ ਸੰਗਤ ਜੀ ਆਪ ਨੇ ਪ੍ਰਤੱਖ ਗੁਰਬਾਣੀ ਆਸ਼ਾ ਕੀ ਵਾਲੇ ਸੰਪੂਰਨ ਕੀਤੇ, ਸਰਵਣ ਕੀਤੇ ਹਨ। ਮਧਵਾਨ ਵੀਰਾਂ ਤੋਂ ਅੱਜ ਦੇ ਹੁਕਮਨਾਮੇ ਕਿਸਾਬ ਚਾਰ ਸ਼ਰਨ ਕੀਤੀ ਹੈ। ਅਰਦਾਸ ਵਿੱਚ ਹਾਰੀਆਂ ਭਰੀਆਂ ਨੇ। ਬ੍ਰਤ ਮਹਾਰਾਜ ਬਖਸ਼ੇ ਪੁੱਤਰ ਭਰਾਵਾਂ ਨੂੰ ਸ਼ਰਨ ਕੀਤੇ ਹਨ। ਸਤਸੰਗ ਦੇ ਸੁਪਾਲ ਸਭਾ ਗੁਰੂ ਸਾਹਿਬ ਨੇ ਆਪ ਗੁਰੂ ਮਹਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਸੋ ਆਪ ਸਤਸੰਗ ਦਾ ਬੇਨਤੀ ਹੈ ਕਿ ਹਰ ਰੋਜ਼ ਤੁਸੀਂ ਲੜੀਵਾਰ ਸਹਿਜ ਪਰ ਸ਼ਰਨ ਕਰ ਰਹੇ ਹੋ। ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਪਰ ਆਪ ਸ਼ਰਨ ਕਰਾਉਣਗੇ। ਸਤਸੰਗ ਦੀ ਇਹਨਾਂ ਦੇ ਭੋਗ ਪੈਣੇ ਨੇ 21 ਜੂਨ ਨੂੰ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸੱਤੇ ਇੱਥੇ ਪਹੁੰਚ ਗਏ, ਆਪ ਨੇ ਹਾਜ਼ਰ ਹੋਣੀਆਂ ਨੇ। ਹੋਰ ਸੰਗਤਾਂ ਘਰਾਂ 'ਚ ਬੈਠ ਕੇ ਬੇਅੰਤ ਪਰਿਵਾਰਾਂ ਵੱਲੋਂ ਲੜੀਵਾਰ ਸਹਿਜ ਪੜ ਰਹੇ ਨੇ। ਸੋ ਸਾਥੀ ਆਪ ਭਾਗੇ ਹੋ। ਸੋ ਆਪਣੇ ਜ਼ਰੂਰ ਭਾਈ ਜਗਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਆਪਣੇ ਨਾਮ ਅਤੇ ਨੰਬਰ ਉਹਨਾਂ ਨੂੰ ਦੇ ਦਿਓ, ਤਾਂ ਕਿ ਜਦੋਂ ਸਹਿਜ ਪਾਠ ਭੋਗ ਪੈਣੇ ਉਸ ਵੇਲੇ ਸਾਰਿਆਂ ਦਾ ਉਹਨਾਂ ਦੇ ਨਾਲ ਤੁਹਾਡਾ ਸੰਪਰਕ ਬਣ ਜਾਵੇ ਅਤੇ ਉਹ ਤੁਹਾਡੇ ਨਾਮ ਦੀ ਨਾਲ ਅਰਦਾਸ ਕਰਵਾ ਸਕਣਗੇ। ਸੋ ਸਤਸੰਗ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਤੁਸੀਂ ਦੇਖਦੇ ਹੋ ਕਿ ਨਾਰਸਰ 100 ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ, ਹਾਲ ਸਾਰੇ ਜਾ ਰਹੇ ਨੇ, ਉਹਨਾਂ 'ਤੇ ਕਾਫੀ ਖਰਚਾ ਹੋ ਰਿਹਾ। ਸਤਸੰਗ ਜੀ ਬੇਅੰਤ ਪੁਰਾਣੇ ਵੱਲੋਂ ਆਪਣਾ ਦਸਵੰਧ ਸਫ਼ਰ ਕਰਦੇ ਹੋਏ ਸਤਸੰਗ ਜੀ ਸੰਗਤਾਂ ਨੇ ਮਾਇਆ ਗੁਰੂਕਰ ਭੇਟਾ ਕੀਤੀ ਹੈ, ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਨੇ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵਟਪਾ ਗਏ ਹਨ। ਬਾਕੀ ਜਿਹਨਾਂ ਨੇ ਅੱਜ ਤੱਕ ਆਪਣਾ ਦਸਵੰਧ ਸਫ਼ਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂਕਰ ਮਾਇਆ ਦੇ ਕੇ ਆਪਣੇ ਇਹ ਪਾਤਸ਼ਾਹੀ ਦਸਵੰਧ ਜਿਹੜੇ ਤੁਸੀਂ ਸਫ਼ਲ ਕਰਨ ਦੀ ਕਿਰਪਾ ਕਰੋ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਹੈ ਸ਼ਹੀਦੀ ਦਿਵਸ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੀਆਂ, ਜਿਨ੍ਹਾਂ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਰੱਖਦੇ ਹੋਇਆਂ ਅਤੇ ਗੁਰਸਿੱਖੀ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਇਆਂ ਆਪਣੇ ਸਿੰਘਾਂ ਸਮੇਤ, ਪਿਆਰੇ ਪਿਆਰੇ ਸਿੰਘਾਂ ਸਮੇਤ ਦਰਬਾਰ ਸਾਹਿਬ ਉਸ ਸਮੇਂ ਦੀ ਜੁਜ਼ਾਰਫ ਸਰਕਾਰ, ਜਿਨ੍ਹਾਂ ਨੇ ਫੌਜਾਂ ਨਾਲ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਉਹਨਾਂ ਨੂੰ ਮੁਕਾਬਲਾ ਕਰਦੇ ਹਾਂ, ਉਹਨਾਂ ਦਾ ਮੁਕਾਬਲਾ ਕਰਦੇ ਹਾਂ ਸਿੰਘ ਉਸ ਵੇਲੇ ਜੋ ਸਿੰਘ ਸਿੰਘ ਦੀਆਂ ਬੱਚਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਸਮੁੱਚੀ ਸੇਵ ਕੌਮ ਦੀ ਪ੍ਰਣਾਮ ਹੈ। ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਤੇ ਮਹਾਰਾਜ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਨਿਵਾਜ ਰੱਖਣ, ਸਦਨਾ ਰੱਖਣ, ਪਿੱਛੇ ਪਰਿਵਾਰ ਨੂੰ ਸੁੱਖ ਰੱਖਣ। ਸਤਸੰਗ ਜੀ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ 6 ਜੂਨ ਅੱਜ ਜੋ ਰੈਲੀ ਨਿਕਲ ਰਹੀ ਹੈ 1984 ਦੇ ਇਸ ਦੁਖਦਾਈ ਘਟਨਾ ਨੂੰ ਵੇਖਦੇ ਹੋਇਆਂ ਕਿ ਉਸ ਸਮੇਂ ਦੀ ਫੌਜ ਨੇ ਬੇਅੰਤ ਪਰਿਵਾਰਾਂ ਬੇਅੰਤ ਗੁਰਦੁਆਰਿਆਂ ਵਿੱਚ, ਇੱਕ ਦਰਬਾਰ ਸਾਹਿਬ ਨਹੀਂ ਹੋਰ ਬੇਅੰਤ ਗੁਰਦੁਆਰਿਆਂ ਵਿੱਚ ਹਮਲਾ ਕੀਤਾ ਸੀ, ਘੇਰਾ ਪਾਇਆ ਸੀ, ਉੱਥੇ ਬੇਅੰਤ ਹੋਰ ਸਿੰਘਾਂ ਨੂੰ ਮਾਰਿਆ ਸੀ ਉਹਨਾਂ ਨੇ। ਸੋ ਸਤਸੰਗ ਜੀ ਉਹਨਾਂ ਸਾਰਿਆਂ ਦੀਆਂ ਸ਼ਹੀਦੀਆਂ ਨੂੰ ਯਾਦ ਰੱਖਦੇ ਹੋਏ ਹਾਂ, ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖੀਆਂ। ਸਤਸੰਗ ਜੀ, ਅੱਜ ਸਾਨ ਫਰਾਂਸਿਸਕੋ ਰੈਲੀ ਕੀਤੀ ਜਾ ਰਹੀ ਹੈ। ਸੋ ਉਸਦਾ ਐਡਰੈਸ ਹੈ 880 2nd Street ਸਾਨ ਫਰਾਂਸਿਸਕੋ। ਸੋ ਉਸਦਾ ਟਾਈਮ ਹੈ 10 ਵਜੇ ਦਾ। ਸੋ ਸਾਰੇ ਸਿੰਘ ਜਿਹੜੇ ਭਾਈ ਸ਼ਰਨ ਕਰ ਰਹੇ ਨੇ ਜ਼ਰੂਰ ਇਸ ਐਡਰੈਸ 'ਤੇ ਪਹੁੰਚੋ, 880 2nd Street ਸਾਨ ਫਰਾਂਸਿਸਕੋ ਪਹੁੰਚ ਗਏ ਸ਼ਾਮ ਨੂੰ। ਉਹਨਾਂ ਸਿੰਘਾਂ ਨੂੰ ਆਪਾਂ ਸਾਰੇ ਮਿਲ ਕੇ ਸਿਰਾਂ ਦੀ ਭੇਟ ਕਰੀਏ। ਸੋ ਸਤਸੰਗ ਜੀ, ਆਪ ਰੰਗਤ ਨੂੰ ਬੇਨਤੀ ਹੈ ਕਿ 8 ਜੂਨ ਨੂੰ ਹੈ ਗੁਰਗੱਦੀ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ। ਆਪ ਸੰਗਤਾਂ ਗੁਰੂ ਹਾਜ਼ਰੀਆਂ ਭਰੋ ਅਤੇ ਗੁਰਦੇ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ, ਜੂਨ 15 ਨੂੰ ਹੈ ਸੰਗਰਾਂਦ, ਹਾੜ ਦੇ ਮਹੀਨੇ ਦੀ। ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਨਵੇਂ ਮਹੀਨੇ ਜੀ ਹੈ ਕਹਿਣਾ ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਾਲੇ ਸਾਥੀ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਆਓ ਹੁਣ ਸਹਿਜ ਪਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਸਾਹਿਬ ਜੀ, ਆਓ ਧੰਨਵਾਦ, ਸਤਿਗੁਰੂ ਜੀ ਕਿਰਪਾ ਕਰਨ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 344 ਤੋਂ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 344 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਮਾਹੀ ਅਹਿਨਿਸ ਕਸਮਲ ਧੂ ਵਹਿ ਨਾਹੀ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਉ ਲੜੈ।

ਜੋਤ ਦੀ ਵੱਟੀ ਘੱਟ ਮਹਿ ਜੋਈ, ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ, ਜਬ ਲਗ

ਚਿੰਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ, ਰਾਮ ਗੁਸਈਆ ਜੀ ਕੇ ਜਿਵਨਾ, ਮੋਹਿ ਨਾ ਵਿਸਾਰਹੁ ਮੈਂ ਜਨ ਤੇਰਾ ਰਹਾਉ, ਮੇਰੀ ਹਰਹੋ ਬਿਪਤ ਜਨ ਕਰਹੁ ਸੁਭਾਈ, ਚਰਨ ਨਾ ਛਾਡਉ।

ਵਾਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈ

ਤਾਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੁ ਸੰਤੁ ਜੀ

ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ

ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਲਾਗੈ ਭੂਖ, ਪਿਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ ਨਾ।

ਵੱਡਾ ਭਇਆ, ਰਤਨ ਪਾਏ ਧਰੀ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ, ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦੀਆ। ਆਸਾ ਮਹੱਲਾ ਪਹਿਲਾ, ਕਰਮ ਕਰਤੂਤ ਬੇਲ ਬਿਸਥਾਰੀ, ਰਾਮ ਨਾਮ ਫਲ ਹੁਆ, ਤਿਸ ਰੂਪ ਨਾਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ, ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਉ, ਜਿਨ ਪੀਆ ਸੇ ਮਸਤ ਭਏ ਹੈ, ਟੂਟੇ ਬੰਧਨ।

ਖਾਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹੁ ਵਿਆਹਨ ਆਇਆ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦੁਆਰੇ ਹਮਰਾ ਵੀ ਆਹੂ ਜੇ ਹੋਆ ਜਾਂ ਸਭ ਮਿਲਿਆ ਤਾਂ ਜਾਣਿਆ ਤੇ ਹੋ ਲੋਕਾਂ ਮਹਿ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਿਗੁਰੂ ਸੇਵ ਪਾਏ ਨਿਜ ਥਾਉ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਿਧਾ ਛੋੜ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ।

ਉਲਟ ਭਈ ਘਰ ਘਰ ਮਹਿ ਆਣਿਆ ਅਹਿਨਿਸ ਭਗਤ ਕਰੇ ਲਿਵਲਾਏ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੈ ਸਚਨਾਏ ਗੁਰ ਪ੍ਰਸਾਦ ਰਹਿ ਲਿਵਲਾਏ ਹੈ ਹਜੂਰ ਹਾਜਰ ਅਰਦਾਸ ਦੁਖ ਸੁਖ ਸਾਚ ਕਰ।

ਸਹਿਜ ਭਾਈ ਨਿਵਲਾਈ। ਆਸਾ ਮਹੱਲਾ ਪਹਿਲਾ। ਕਿਸ ਕੋ ਕਹਿ ਸੁਣਾਵਹਿ ਕਿਸ ਕੋ, ਕਿਸ ਸਮਝਾਵਹਿ ਸਮਝ ਰਹੀ, ਕਿਸੈ ਪੜਾਵਹਿ ਪੜ ਗੁਣ ਬੂਝੇ, ਸਤਿਗੁਰ ਸ਼ਬਦ ਸੰਤੋਖ ਰਹੇ। ਐਸਾ ਗੁਰਮਤਿ ਰਮਤਿ ਸਰੀਰਾ, ਹਾਰ ਭਜ ਮੇਰੇ ਮਨ ਗਹਿਰ ਗੰਭੀਰਾ। ਰਹਾਉ ਅਣਤ ਤਰੰਗ ਭਗਤ ਹਰ ਰੰਗਾ, ਅਣਦਿਨ ਸੂਚੇ ਹਰ ਗੁਣ ਸੰਗਾ, ਮਿਥਿਆ ਜਨਮ ਸਾਕਤ ਸੰਸਾਰਾ, ਰਾਮ ਭਗਤ ਜਨ ਰਹਿ ਨਿਰਾਰਾ, ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵਲਾਇਆ, ਆਦ ਅਪਾਰ ਅਪਰੰਪਰ ਹੀਰਾ, ਲਾਲ ਰੱਤਾ ਮੇਰਾ ਮਨ ਧੀਰਾ, ਕਥਨੀ ਕਹਿ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਧਿਆਇਆ, ਕਥਨੀ ਕਹਿ ਕਹੇ ਸੇ ਮੂਏ, ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨੂੰ ਨਿੱਤਾਂ ਪ੍ਰਤੀ ਸਰਵਣ ਕਰਦੇ ਹੋ, ਨਾਲ ਕਰਦੇ ਹੋ, ਗੁਰੂ ਕਿਰਪਾ ਕਰੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਪ੍ਰਦਾਨ ਕਰਨ, ਘਰਾਂ ਵਿੱਚ ਰਹਿਮਤਾਂ ਵਰਤਾਉਣ। ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸੇ, ਬਾਣੀ ਬਾਣੀ ਨਾਲ ਪ੍ਰੇਮ ਬਣੇ, ਸੰਗਤ ਨਾਲ ਪ੍ਰੇਮ ਬਣੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅਰਦਾਸ ਹੈ ਜੀ, ਗੁਰਦੇਵ ਜੀ ਕਿਰਪਾ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਯੋਗ ਨੇ, ਬਖਸ਼ ਲੈਣਗੇ। ਅੱਜ 6 ਜੂਨ ਹੈ, ਸਿੱਖ ਇਤਿਹਾਸ ਅੰਦਰ ਅੱਜ ਤੋਂ 40 ਸਾਲ ਪਹਿਲਾਂ 6 ਜੂਨ 1984 ਨੂੰ ਸਿੱਖ ਪੰਥ ਦੇ ਜਰਨੈਲ, 20ਵੀਂ ਸਦੀ ਦੇ ਮਹਾਨ ਆਗੂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਬਾਬਾ ਠਾਰਾ ਸਿੰਘ ਜੀ, ਜਨਰਲ ਸ਼ੁਪੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਮਹਿੰਗਾ ਸਿੰਘ ਜੀ, ਬੇਅੰਤ ਸਿੰਘਾਂ ਨੇ ਅੱਜ ਦੇ ਦਿਨ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਪੂਰਾ 1 ਹਫ਼ਤਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਭਾਰਤ ਸਰਕਾਰ ਨੇ ਘੇਰਾ ਪਾਇਆ, ਬੰਦੂਕਾਂ, ਗੋਲੀਆਂ, ਬਰੂਦਾਂ, ਟੈਂਕਾਂ ਦੇ ਨਾਲ ਧਾਰਮਿਕ ਸਥਾਨ 'ਤੇ ਹਮਲਾ ਕੀਤਾ, ਸਿੱਖਾਂ ਦੇ ਹਿਰਦਿਆਂ ਨੂੰ ਵਲੁੰਦਰਿਆ। ਉਹਨਾਂ ਦੀ ਮੰਗ ਸਿਰਫ ਇੱਕੋ ਹੀ ਸੀ ਕਿ ਜੋ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਦੇ ਵੇਲੇ ਜੋ ਸਿੱਖਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਇਕਰਾਰ ਕੀਤੇ ਗਏ ਸਨ, ਕੌਲ ਕੀਤੇ ਗਏ ਸਨ, ਉਹਨਾਂ ਇਕਰਾਰਾਂ ਨੂੰ, ਉਹਨਾਂ ਕੌਲਾਂ ਨੂੰ ਪੂਰਿਆਂ ਕੀਤਾ ਜਾਏ। ਜੋ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਮਤਾ ਹੈ, ਉਸ ਮਤੇ ਉੱਤੇ ਸਿਰਫ ਉਹਨਾਂ ਨੇ ਉਸ ਮਤੇ ਦੀ ਮੰਗ ਰੱਖੀ, ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਨੇ ਜਾਂ ਬਾਅਦ ਦੇ ਲੋਕਾਂ ਨੇ ਜਾਂ ਉਸ ਵਕਤ ਦੇ ਪ੍ਰਿੰਟਡ ਮੀਡੀਆ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਮ ਦਿੱਤੇ, ਪਰ ਉਹਨਾਂ ਨੇ ਹਥਿਆਰ ਬੰਦ ਹੋ ਕੇ ਵੀ ਸਦਾ ਸ਼ਾਂਤੀ ਦੀ ਗੱਲ ਪਹਿਲਾਂ ਕੀਤੀ। ਪਰ ਜਦੋਂ ਜਦੋਂ ਸ਼ਾਂਤੀ ਨੂੰ ਸਮੇਂ ਦੇ ਹਾਕਮਾਂ ਨੇ, ਤਵਸਬੀ ਲੋਕਾਂ ਨੇ, ਕੱਟੜ ਲੋਕਾਂ ਨੇ ਕੁਚਲਣਾ ਚਾਹਿਆ, ਭਾਵੇਂ ਉਹ ਨਿਰੰਕਾਰੀ ਕਾਂਡ ਸੀ 1978 ਵਾਲਾ ਜਾਂ ਉਸ ਤੋਂ ਬਾਅਦ ਅਨੇਕਾਂ ਸਿੰਘਾਂ ਨੂੰ, ਸ਼ਾਂਤੀ ਨਾਲ ਰਹਿਣ ਵਾਲੇ ਸਿੰਘਾਂ ਨੂੰ ਵੀ ਮਾਰਿਆ ਗਿਆ, ਕੋਇਆ ਗਿਆ, ਅਤੇ ਸਭ ਤੋਂ ਵੱਧ ਫਿਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਉਸ ਵਕਤ ਫਿਰ ਚੜ੍ਹ ਕੇ ਆਇਆ ਨੂੰ ਤਾਂ ਸਿੰਘ ਜਵਾਬ ਦਿੰਦਾ ਹੈ। ਪਰ ਉਹਨਾਂ ਨੇ ਸਾਰੀ ਉਮਰ ਸ਼ਾਂਤੀ ਦੀ ਗੱਲ ਕੀਤੀ, ਹਰ ਵਕਤ ਬੈਠ ਕੇ ਟੇਬਲ ਟਾਕ ਦੀ ਨੂੰ ਤਰਜੀਹ ਦਿੰਦੇ ਰਹੇ, ਕੋਈ ਵੀ ਉਹਨਾਂ ਦੇ ਨਾਲ ਗੱਲਬਾਤ ਵਿੱਚ ਉਹਨਾਂ ਨੂੰ ਸਰ ਨਹੀਂ ਸੀ ਕਰ ਸਕਦਾ, ਕੋਈ ਉਹਨਾਂ ਦੇ ਕੋਲ ਉਹਨਾਂ ਦਾ ਤੋੜ ਨਹੀਂ ਸੀ, ਕਿਉਂਕਿ ਉਹਨਾਂ ਦੀਆਂ ਮੰਗਾਂ ਸੱਚੀਆਂ ਸਨ।
ਪੰਜਾਬੀਅਤ ਲਈ ਸਨ, ਪੰਜਾਬ ਦੇ ਲੋਕਾਂ ਲਈ ਸਨ, ਇਨਸਾਨੀਅਤ ਲਈ ਸਨ। ਪਰ ਸਮੇਂ ਦੀਆਂ ਸਰਕਾਰਾਂ ਅਸੀਂ ਸਾਰੇ ਜਾਣਦੇ ਹਾਂ, ਅੱਜ ਵੀ ਵਿਦਰੋਹ ਉੱਠਦੇ ਨੇ, ਅੱਜ ਵੀ ਸਰਕਾਰਾਂ ਦੇ ਖਿਲਾਫ ਲੋਕ ਨਿਆਂ ਦੇ ਲਈ, ਹੱਕ ਦੇ ਲਈ ਲੜਦੇ ਨੇ, ਭਿੜਦੇ ਨੇ, ਆਵਾਜ਼ਾਂ ਉਠਾਉਂਦੇ ਨੇ। ਪਰ ਕਿਵੇਂ ਅੱਜ ਵੀ ਉਹਨਾਂ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਹੈ, ਜਾਂ ਉਹਨਾਂ ਦੇ ਉੱਤੇ ਦੇਸ਼ ਵਿਰੋਧ ਦਾ ਠੱਪਾ ਲਾ ਦਿੱਤਾ ਜਾਂਦਾ ਹੈ, ਜਾਂ ਉਹਨਾਂ ਨੂੰ ਰਾਸ਼ਟਰ ਵਿਰੋਧੀ ਸੰਬੋਧਨ ਕੀਤਾ ਜਾਂਦਾ ਹੈ, ਅਤੇ ਆਮ ਜਨਤਾ ਨੂੰ ਉਹਨਾਂ ਦੇ ਖਿਲਾਫ, ਸਟੇਟ ਦੇ ਖਿਲਾਫ ਭੁਗਤਾਇਆ ਜਾਂਦਾ ਹੈ, ਨੈਸ਼ਨਲ ਦੇ ਖਿਲਾਫ ਭੁਗਤਾਇਆ ਜਾਂਦਾ ਹੈ। ਅੱਜ ਵੀ ਹੋ ਰਿਹਾ, ਅਤੇ ਅੱਜ ਤੋਂ 40 ਸਾਲ ਪਹਿਲਾਂ ਉਸ ਵਕਤ ਤਾਂ ਇੰਨਾ ਮੀਡੀਆ ਨਹੀਂ ਸੀ, ਸੋਸ਼ਲ ਮੀਡੀਆ ਨਹੀਂ ਸੀ, ਇੰਨੇ ਲੋਕਾਂ ਕੋਲ ਸਾਧਨ ਵੀ ਨਹੀਂ ਸਨ। ਉਸ ਵਕਤ ਕਿੰਨਾ ਝੂਠ, ਕਿੰਨਾ ਪ੍ਰਪੰਚ ਬੋਲਿਆ ਜਾਂਦਾ ਸੀ ਸਰਕਾਰਾਂ ਵੱਲੋਂ, ਸਮੇਂ ਦੀਆਂ ਸੱਤਾਧਾਰੀ ਲੋਕਾਂ ਵੱਲੋਂ, ਕਿਉਂਕਿ ਹਰ ਥਾਂ 'ਤੇ ਕਬਜ਼ਾ ਸੀ। ਭਾਵੇਂ ਕੋਈ ਪ੍ਰਿੰਟਡ ਮੀਡੀਆ ਸੀ, ਰੇਡੀਓ ਸਨ, TV ਘੱਟ ਹੀ ਸਨ, ਇੱਕ ਅੱਧਾ ਚੈਨਲ ਆਉਂਦਾ ਸੀ, ਹਰ ਥਾਂ 'ਤੇ ਫੋਨ ਸਨ, ਉਹਨਾਂ 'ਤੇ ਕਬਜ਼ਾ ਸੀ। ਜਿਵੇਂ ਅੱਜ ਕਿਸੇ ਵੀ ਇਲਾਕਿਆਂ ਵਿੱਚ ਵਿਦਰੋਹ ਹੋਵੇ, ਨੈੱਟ ਬੰਦ ਕਰ ਦਿੱਤੇ ਜਾਂਦੇ ਨੇ, ਲੋਕਾਂ ਨੂੰ ਰਾਸ਼ਟਰ ਵਿਰੋਧੀ ਕਹਿ ਦਿੱਤਾ ਜਾਂਦਾ ਹੈ। ਸੋ ਉਸ ਵਕਤ ਉਸ ਢੰਗ ਦੇ ਨਾਲ ਦਬਾਇਆ ਜਾਂਦਾ ਸੀ। ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਹਰ ਬੰਦਾ ਘਰ ਬੈਠਾ ਵੀ, ਕਮਰੇ ਵਿੱਚ ਕੈਦ ਹੋਇਆ ਬੰਦਾ ਵੀ ਆਪਣੀ ਗੱਲ ਦੁਨੀਆ ਤੱਕ ਪਹੁੰਚਾ ਸਕਦਾ ਹੈ, ਪਰ ਫਿਰ ਵੀ ਕਿੰਨਾ ਸੱਚ ਨੂੰ ਦਬਾਉਣ ਦੇ ਲਈ ਲੋਕ ਯਤਨ ਕਰਦੇ ਨੇ, ਸਰਕਾਰਾਂ ਯਤਨ ਕਰਦੇ ਨੇ। ਅੱਜ ਦਾ ਮੀਡੀਆ ਵੇਖੋ ਕਿਵੇਂ ਸਰਕਾਰ ਦਾ ਹੀ ਪਾਲਤੂ ਬਣਿਆ ਹੋਇਆ ਬੈਠਾ ਹੈ। ਉਹਦਾ ਕਾਰਨ ਕੀ ਹੈ ਕਿ ਹਰ ਬੰਦੇ ਨੂੰ ਸਰਕਾਰ ਵੱਲੋਂ ਬੁਰਕੀਆਂ ਪੈਂਦੀਆਂ ਹਨ, ਉਹਨਾਂ ਨੂੰ ਸਰਕਾਰ ਵੱਲੋਂ ਪਦਵੀਆਂ ਮਿਲਦੀਆਂ ਹਨ, ਲਾਲਚ ਦਿੱਤੇ ਜਾਂਦੇ ਹਨ, ਉਹਨਾਂ ਦੀਆਂ ਕਮੀਆਂ ਨੂੰ ਛੁਪਾਇਆ ਜਾਂਦਾ ਹੈ, ਉਹਨਾਂ ਦੇ ਗੁਨਾਹਾਂ ਛੁਪਾਏ ਜਾਂਦੇ ਨੇ। ਫਿਰ ਉਹ ਆਪਣੇ ਗੁਨਾਹਾਂ ਨੂੰ ਵੀ ਪਰਦੇ ਦੇ ਵਿੱਚ ਨੇ, ਲੋਕਾਂ ਵਿੱਚ ਨਸ਼ਰ ਨਾ ਹੋ ਜਾਣ, ਫਿਰ ਉਹ ਸਰਕਾਰਾਂ ਦੇ ਹੱਕ ਵਿੱਚ ਭੁਗਤਦੇ ਨੇ, ਅਤੇ ਸੱਚੇ ਸੁੱਚੇ ਲੋਕਾਂ ਦੇ ਕਿਰਦਾਰ ਕੁਸ਼ੀ ਕਰਦੇ ਨੇ। ਉਹ ਪਹਿਲਾਂ ਵੀ ਹੁੰਦਾ ਰਿਹਾ, ਅੱਜ ਵੀ ਹੁੰਦਾ ਰਿਹਾ, ਪਰ ਮਰਜੀਵੜੇ ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਦੇ ਪਿਆਰੇ ਸਿੱਖਾਂ ਨੇ ਸਦਾ ਹੀ ਸੱਚ ਅਤੇ ਹੱਕ ਦੇ ਲਈ ਜਿਉਣਾ ਸਿੱਖਿਆ, ਕਿਉਂਕਿ ਬਾਣੀ ਦੇ ਸ਼ਬਦ ਨੇ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਹਿ ਪਰਵਾਣੂ, ਕਿ ਉਹ ਮਰਨਾ ਹੀ ਪ੍ਰਵਾਨ ਹੈ ਜਿਹੜਾ ਹੱਕ ਲਈ ਮਰਦਾ ਹੈ, ਇਨਸਾਨੀਅਤ ਲਈ ਮਰਦਾ ਹੈ। ਆਪਣੇ ਲਈ ਤਾਂ ਸਾਰੀ ਦੁਨੀਆ ਮਰ ਮਰ ਕੇ ਜਿਉਂਦੀ ਹੈ, ਫਿਰ ਵੀ ਜਿਉਂ ਨਹੀਂ ਸਕਦੀ, ਹੱਕ ਲਈ ਮਰਨ ਵਾਲਾ ਸਦਾ ਜੀਵਿਤ ਰਹਿੰਦਾ ਹੈ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰੂ ਕਿਰਪਾ ਕਰੇ ਸਿੱਖਾਂ ਦੇ ਉਹ ਮਤੇ, ਸਿੱਖਾਂ ਦੀਆਂ ਮੰਗਾਂ ਜੋ ਇਨਸਾਨੀਅਤ ਲਈ ਹਨ, ਹਰ ਖਿੱਤੇ ਦੇ ਲੋਕਾਂ ਲਈ ਹਨ, ਕਿ ਜਿੱਥੇ ਦਾ ਕੋਈ ਬਛਿੰਦਾ ਹੈ ਉੱਥੇ ਉਹਨੂੰ ਪਹਿਲਾਂ ਤਰਜੀਹ ਦਿੱਤੀ ਜਾਏ। ਦੇਸ਼ ਦੀ ਆਜ਼ਾਦੀ ਵਿੱਚ 98% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਪਰ ਉਹਨਾਂ ਦਾ 1% ਵੀ ਰੋਲ ਦੇਸ਼ ਦੇ ਸਰਕਾਰਾਂ ਵਿੱਚ, ਦੇਸ਼ ਨੂੰ ਚਲਾਉਣ ਵਿੱਚ, ਜਾਂ ਕਿਸੇ ਤਰ੍ਹਾਂ ਦੇ ਫੈਸਲੇ ਵਿੱਚ ਨਹੀਂ ਲਿਆ ਜਾਂਦਾ। ਸੋ ਇਹ ਦੁਖਾਂਤ ਹੈ, ਤ੍ਰਾਸਦੀ ਹੈ। ਅਸੀਂ ਅੱਜ ਸਮਝ ਲਈਏ, ਕੱਲ੍ਹ ਸਮਝ ਲਈਏ, ਆਹਿਸਤਾ ਆਹਿਸਤਾ ਇਹ ਲੋਕ ਜਿਹੜੇ ਨੇ ਉਹ ਘੱਟ ਗਿਣਤੀਆਂ ਨੂੰ ਮਾਰਨ ਵਿੱਚ ਤੁਲੇ ਹੋਏ ਨੇ। ਜੇ ਘੱਟ ਗਿਣਤੀਆਂ ਆਪਣੇ ਹੱਕ ਨਹੀਂ, ਆਪਣੇ ਹੱਕਾਂ ਲਈ ਨਹੀਂ ਜੂਝਣਗੇ, ਇਕੱਤਰ ਨਹੀਂ ਹੋਣਗੇ, ਇਕੱਠੇ ਨਹੀਂ ਹੋਣਗੇ, ਅਤੇ ਇਸੇ ਤਰ੍ਹਾਂ ਵਾਰ ਵਾਰ ਇਹ ਹਮਲੇ, ਇਹ ਨਸਲ ਖੁਸ਼ੀ, ਇਹ ਘੱਲੂਕਾਰੇ ਵਾਪਰਦੇ ਰਹਿਣਗੇ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਖਾਉ। ਪ੍ਰਭ ਕੈ ਸਿਮਰਨ ਗਰਭ ਨਵਸੈ, ਪ੍ਰਭ ਕੈ ਸਿਮਰਨ ਦੁਖ ਜਮਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰ, ਪ੍ਰਭ ਕੈ ਸਿਮਰਨ ਦੁਸ਼ਮਨ ਟਰ। ਪ੍ਰਭ ਸਿਮਰਤ ਕਾਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ

ਅਬਿਨਾਸ਼ੀ ਸਿਮਰਨ ਤੇ ਲਾਗੇ ਜਨਾਬ ਦਿਆਲਾ, ਨਾਨਕ ਜਨ ਕੀ ਮੰਗੈ ਦਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਤਿ ਬਲਿਹਾਰੀ, ਪ੍ਰਭ ਕੋ

ਹਰਿ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰ ਸੇ ਦਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਦ ਉਪਾਏ ਹਰਿ ਸਿਮਰਨ ਪਏ ਸੇਤ ਜਤੀ ਦਾਤੇ ਹਰਿ ਸਿਮਰਨ ਨੀਚ ਚਹੁ ਕੁੰਡ ਜਾਤੇ ਹਰਿ ਸਿਮਰਨ ਤਾਰੀ ਸਵਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ

ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ। ਲਾਖ ਕਰੋੜੀ ਬੰਧਨ ਪਰ ਹਰ ਕਾ ਨਾਮ ਜਪਤ

ਹਰ ਪ੍ਰਤਾਪ ਜਨਾ ਪਰ ਨਾ ਜਾਣੀ ਓਤ ਪੋਤ ਜਨ ਹਰ ਦਸਦਾ ਤੇ ਸੁਨ ਸਮਾਦ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਿਸ਼ਪੈ ਹਰ ਕੇ ਭਗਤ ਮੁਕਤ ਬਹੁ ਕਰੇ।

ਸੰਤ ਜਿਤ ਵਸੈ ਸੰਤ ਪ੍ਰਤਾਪ ਤੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕਿਸੇ ਬਨਾਮ ਤੇ ਆਈਐ ਨਾਮ ਤੁਲ ਕਸ਼ਵਰ ਨ ਹੋਏ।

ਦਾ ਭਾਵ ਪਿਆ ਪੈ ਅਨਕ ਜਤਨ ਕਰ ਤ੍ਰਿਸ਼ਨ ਨਾਤ ਰਪੈ ਪੇਖ ਅਨੇਕ ਅਗਨ ਨੀ ਪੂਜਾ ਕੋਟ ਭਾਵ ਦਰਗੈ ਨੀ ਸੀਜੈ ਛੂਟ ਸਨਾਹੀ ਉਪ ਪਿਆ ਲਮੋਹ ਪਿਆ ਪੈ ਮਾਇਆ ਜਾਲ ਅਵਰ ਕਰ ਤੁਤ ਸਕਲੀ ਜਮਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਨ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੇ ਸੋਭਾ ਲੋਰੈ ਸਾਧ ਸੰਗੇ ਹੋਮੈ ਸੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਦੈ ਜਿਸ ਜਨ ਕੋ ਪ੍ਰਭ ਦਰਸ਼

ਕਰਨ ਕਰਾ ਬਨਹਾਰ ਸੁਆਮੀ ਸਕਲ ਗਡਾ ਕੇ ਅੰਤਰ ਜਾਮੇ ਆਪਣੇ ਗਤ ਵਿਦ ਜਾਨੋ ਆਪੇ ਆਪਣੇ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਮਰ ਨ ਜਾਣ ਸੁਗੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਕਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਕਲ ਉਦਮ ਉਦਮ ਪਹਿਲਾ ਹਰ ਕਾ ਨਾਮ ਜਪੋ ਜੀ ਸਦਾ ਸਕ

ਆਪਣੀ ਅਮਾਨ ਕਸ਼ਬਾਹਟ ਸ਼ਾਹ ਲੈ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਬਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਵਸਤ ਦਿਸ਼ਾ ਕੇ ਰੱਖ ਪ੍ਰਭ ਕੀ ਅੱਗੇ ਮਨ ਮਾਥ ਉਸਤੇ ਚੌ ਗੁਣ ਕਰੇ।

ਮਿਥਿਆ ਪਸ਼ੂ ਪ੍ਰਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰੁ ਗੋਹਰੈ, ਮਿਥਿਆ ਨੇਤਰ ਪੇਖਤ ਪਾਰ ਤ੍ਰੈ ਰੁਪਾਤ, ਮਿਥਿਆ ਰਸਨਾ ਭੋਜਨ।

ਨੇ ਪ੍ਰੀਤ ਮੁਖੋ ਗੁਣ ਲਾਭ ਜਾਣਨ ਹਰ ਪ੍ਰਭੂ ਪ੍ਰਵੀਨ ਬਾਹਰ ਬੇਖ ਨਾ ਕਹੋ ਬੀਨ ਆਪ ਰੂਪ ਦੇਸ਼ ਆਪ ਨਾ ਕਰੇ ਆਪ ਜਾਪਤ ਜਨਮ ਮਰ ਜਿਸ ਗਿਆ ਦਰਵਸੈ ਨਿਰੰਕਾਰ ਦਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕੁਨ ਜਨ ਚਰਨ ਪਰਾਤਾ ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਵੇਦਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਨ ਸ਼ਕਲ ਤੇ ਰਹਿਤ ਸਭ ਕਿਸੇ ਜਾਣੇ ਆਤਮ ਕੀ ਰਹਿਤ ਜਿਸ ਪਾਪ ਹੈ ਤਿਸ ਲਏ ਲੜ ਲਾਏ ਥਾਨ ਥਨ ਤੁਰ ਰਹੇ ਸੁਮਾ ਸੋ ਸੇਵਕ ਜਿਸ ਕਿਰਪਾ ਕਰੇ ਨਿਮਖ ਨਿਮਖ ਜਪ ਨਾਨਕ

ਲਾਭ ਤੇ ਸਲਾਮ ਸੁਨੇਹੀ ਦੇ ਪ੍ਰਸਾਦ ਲੋਲਾ ਰਹਿਤ ਮਨ ਸੁਖ ਪਾਵ ਹਰ ਹਰ ਜਸਕੈਤ ਦੇਹ ਪ੍ਰਸਾਦ ਤੇਰੇ ਸਗਲ ਸਿਦਰ

ਜਿਹ ਪ੍ਰਸਾਦ ਅਸਵ ਹਸਤ ਸਵਾਰੇ ਮਨ ਤਿਸ ਪ੍ਰਭ ਕੋ ਕਬ ਹੋ ਨਾ ਵਿਸਾਰੇ ਜਿਹ ਪ੍ਰਸਾਦ ਬਾਗ ਮਿਲਕ ਤਨਾ ਰਾਖਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਰਤ ਬਨਾਈ ਉਠਤ ਬੈਠਤ ਸਦ ਤਿਸ ਤੇ ਆਈ ਤਿਸ ਤੇ ਆਈ।

ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੇ ਪਤਰਹ ਗੁਰ ਪ੍ਰਸਾਦ ਨਾਨਕ ਜਸ ਕਹਿ, ਜਿਹ ਪ੍ਰਸਾਦ ਸੁਨੈ ਕਰਨਨਾਦ, ਜਿਹ ਪ੍ਰਸਾਦ ਵੇਖੈ ਵਿਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ

ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋਹ ਬਸਾਰ ਜਿਹੇ ਪ੍ਰਸਾਦ ਤੇਰਾ ਪ੍ਰਤਾਪ ਦੇ ਮਨ ਮੂੜ ਤੁਤਾ ਕੋ ਜਾਪ ਜਿਹੇ ਪ੍ਰਸਾਦ ਤੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਜੋਰੇ ਜਿਹੇ ਪ੍ਰਸਾਦ ਤੋ ਭਾਵ ਸਾਚ ਰੇ ਮਨ ਮੇਰੇ ਤੋ ਤਾਂ ਸੁਰਾਚ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ ਆਪ ਜਪੈ ਜਪੈ ਸੁਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ

ਸਾਧਕ ਸੰਗ ਦ੍ਰਿੜਾ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਇ ਨਾਮ ਨਿਦਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਕੁਲੋ ਦਰ, ਸਾਧ ਸੰਗ ਸਾਧਨ ਵੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਪ੍ਰਸਾਵ, ਸਾਧ ਸੰਗ ਧਰਮ ਰਾਏ ਕਰ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਵਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛੁ ਕਾਲ, ਦਰਸ਼ਨ ਪੇਟਤ ਹੋਤ ਨਿਹਾਲ, ਸਾਧਕ ਸੰਗ ਲੋਕਤ ਹਰ, ਸਾਧਕ ਸੰਗ ਨਰਕ ਪਰ ਹਰ, ਸਾਧਕ ਸੰਗ ਇਹ ਉਹ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੇ, ਸਾਧਕ ਸੰਗ ਨਾ ਬਿਰਥਾ ਜਾਵੇ, ਪਾਰ ਬ੍ਰਹਮ ਸਾਧ ਨਿਤ ਵਸੈ, ਨਾਨਕ ਉਦਰ ਸਾਧ ਸੁਨਰਸ, ਸਾਧਕ ਸੰਗ ਸੁਨੋ ਹਰ ਨਾਵ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਮਨ ਤੇ ਵਿਸਰੈ, ਸਾਧ ਸੰਗ ਸਰਪ ਨਿਸਤਰੈ।

ਅਸ਼ਟਪੈਦੀ ਕਈ ਕੋਟ ਹੋਏ ਪਉਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਹੈ ਉਦਾਸੀ ਕੀ ਕੋਟ ਵੇਦ ਕੇ ਸਰੋਤੇ ਕੀ ਕੋਟ ਤਪੀ ਸਰ ਹੋਤੇ ਕੀ ਕੋਟ ਆਤਮ ਧਿਆਨ ਧਰ ਹੈ ਕੀ ਕੋਟ ਕਵ ਕਾਵ ਵਿਚਾਰ ਹੈ ਕੀ ਕੋਟ ਨਵ ਤਨ ਨਵ ਧਿਆਵ ਹੈ ਨਾਨਕ ਕਰਤੇ ਕਾ ਅੰਤ ਨ ਪਾਵ ਹੈ ਕੀ ਕੋਟ ਭੈ ਅਭਿਮਾਨੀ ਕੀ ਕੋਟ ਅੰਧ ਅਗਿਆਨੀ ਕੀ ਕੋਟ ਕਿਰਪਨ ਕਠੋਰ ਕੀ ਕੋਟ ਆਪੇ ਗਾਤਮ ਨਿਕੋਰ ਕਈ ਕੋਟ ਪਰ ਦਰਵ ਕੋ ਹਿਰੈ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜੇਤ ਜੇਤ ਲਾਭ ਹੋ ਤੇਤ ਤੇਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਦਾ ਰਚਨਾ ਕੀ ਕੋਟ ਸਿੱਧ ਜਿੱਦੀ ਜੋਗੀ ਕੀ ਕੋਟ ਰਾਜੇ ਰਸ ਭੋਗੀ ਕੀ ਕੋਟ ਪੰਖੀ ਸਰਬ ਉਪਾਈ ਕੀ ਕੋਟ ਪਾਤਰ ਬ੍ਰਿਖ ਨਿਭਜਾਏ ਕੀ ਕੋਟ ਪਵਨ ਪਾਣੀ ਵਸੰਤਰ ਕੀ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੁਨ ਖੇਤਰ ਕੀ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੁਧ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰ ਦਰਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟਾਂ ਨੂੰ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮਿਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨਿਰੈ ਸਭ ਮੂੰਹ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨਿਫਿਰੈ ਕਈ ਕੋਟ ਬੈਠ ਸੀ ਕਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਜਿੰਦ ਜੈ ਜੈ ਪਾਣਾ ਤਹਿ ਤਹਿ ਰੱਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬਹਿ ਰਾਗੀ ਰਾਮ ਨਾਮ ਸੰਗਤ ਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਦੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗਿਆ ਸਤਸੰਗ ਪਾਰ ਬ੍ਰਹਮ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਭ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕੀ ਕੋਟ ਖਾਣੀ ਅਰਖੰਡ ਕੀ ਕੋਟ ਆਕਾਸ਼ ਬ੍ਰਹਮੰਡ ਕੀ ਕੋਟ ਹੋਏ ਅਵਤਾਰ ਕੀ ਜੁਗਤ ਕਿਨੋ ਵਿਸਥਾਰ ਕਈ ਵਾਰ ਬਸਰਿਓ ਬਾਸਰ ਸਦਾ ਸਦਾ ਇਕ ਗੰਗਾਰ ਕੀ ਗੁਟ ਕਿਨੇ ਬੋ ਭਾਂਦ ਪ੍ਰਭ ਤੇ ਹੋਏ ਬ੍ਰਹਮ ਹੈ ਸੁਮਤ ਤਾ ਗੰਦ ਨ ਜਨ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕੀ ਗੁੜ ਬਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕੀ ਗੁਰ ਤਤ ਕੇ ਬੀਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਈ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾ ਸਾ ਸੁਮਾਰੇ ਨਾਨ ਕੋਈ ਪਰਮੇਸ਼ਰ ਕੇ ਪਿਆਰੀ ਸਲੋਕ ਕਰਨ ਕਾਰਨ ਪ੍ਰਾਵਿਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲੇ ਹਾਰਨੈ ਜਲ ਥਲ ਮਹੀਲ ਸੋਈ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾਪ ਥਪਨ ਹਾਰ ਅੰਤ ਨੇ ਕੁਛ ਪਾਰਾ ਵਾਰ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸੁਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਾਰ ਕਾਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿਆ ਸਮਾਈ ਪ੍ਰਭ ਭਾਵੈ ਮਾਨੁਗਤ ਭਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰੱਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਥ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸ੍ਰਿਆਂ ਕਵ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਿਆਵੈ ਕਹੁ ਮਾਨੁਕ ਦੀ ਕਿਆ ਹੋਈ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੀ ਜਾਣਤ ਆਪਨ ਨਾ ਬਚੈ ਪਰਮੇ ਭੁੱਲਾ ਦਹਿ ਦਿਸ ਧਾਵੈ ਨਿਮਕ ਮਾਹੇ ਚਾਰ ਗੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਗੀਟ ਗੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟ ਆਵੈ ਜਾ ਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਾ ਨ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਾਲ ਨਾਹੀ ਸਹਾਥ ਕਰਨ ਕਰਾਵਨ ਸਰੁ ਕੋ ਨਾਥ ਆਗਿਆ ਕਰੇ ਬਪਰਾ ਜੀਓ ਜੋ ਦਿਸ ਭਾਵੈ ਸੋਈ ਫੁਨ ਥੀਓ ਕਬ ਹੂੰ ਉਚ ਨੀਚ ਮੈਂ ਵਸੈ ਕਬ ਹੂੰ ਸੋਗ ਹਰ ਗਰੰਗ ਹਸੈ ਕਬ ਹੂੰ ਨਿੰਦ ਜਿੰਦ ਵਿਹ

ਗੱਲੇ ਅਸ਼ਟਪਦੀ ਜਿਸ ਕਹਿ ਅੰਦਰ ਰਾਜਾ ਵਿਮਾਨ ਸੋ ਨਰਕਪਤੀ ਹੋਬ ਸੁਵਾਨ ਜੋ ਜਾਣੈ ਮੈਂ ਜੋ ਮਨਵੰਤ ਸੋ ਹੋਬ ਦਿਸ਼ਟਾ ਗਜੰਤ ਆਪ ਸੁਖੋ ਕਰਵੰਤ ਕਹਾਵੈ ਜਨਮ ਰਹਿ ਬਜੁਨ ਪ੍ਰਮਾਵੈ ਤਾਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਹਾਂ ਮੁਕਤ ਅਗੈ ਸੁਖ ਪਾਵੈ ਧਨਵੰਦਾ ਹੋਏ ਕਰ ਗੁਰਵਾਵੈ ਤਰਨ ਸਮਾਨ ਕਾਸ਼ੇ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਲ ਤੰਗ ਹੋਏ ਬੇਨਾਸ਼

ਸੁਆਮੀ ਗੁਰਪ੍ਰ ਸਾਧਕ ਨੇ ਵਖਿਆ ਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਦੇ ਕਿਨੇ ਵਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰਿਆ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ

ਬ੍ਰਹਸਪਤੀ। ਸੰਤ ਕੈ ਦੁਖ ਨਰ ਜਾ ਘਟੈ, ਸੰਤ ਕੈ ਦੁਖ ਨ ਜਮਤੇ ਨੇ ਛੁਟੈ, ਸੰਤ ਕੈ ਦੁਖ ਨ ਸੁਖ ਸਭ ਜਾਏ, ਸੰਤ ਕੈ ਦੁਖ ਨਰਕ ਮੈਂ ਪਾਏ, ਸੰਤ ਕੈ ਦੁਖ ਨ ਮਤ ਹੋਏ ਮਲੀਨ, ਸੰਤ ਕੈ ਦੁਖ ਸੁਭਾ ਤੇ ਹੀਨ, ਸੰਤ ਕੇ ਹਤੇ ਗੁਰਖੈ ਨ ਕੋਏ, ਸੰਤ ਕੈ ਦੁਖ ਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਪੀਤਰ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਗਾਗਰੀਓ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਕੁਲ ਜੋਨ ਕਰਮਾਏ, ਸੰਤ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁਸ਼ਲੈ, ਸੰਤ ਕੈ ਦੁਖਨ ਤਿਲ ਸਭ ਜਾਏ, ਸੰਤ ਕੈ ਦੁਖ ਨੀਚ ਨ ਜਾਏ, ਸੰਤ ਦੁਖੀ ਕਾ ਥਾਉ ਕੋ ਨਹੇ, ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਏ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਹਿੰਦਕ ਨਨ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰ, ਸੰਤ ਕਾ ਨਿੰਦਕ ਪਰਮੇਸ਼ਰ ਮਾਰ, ਸੰਤ ਕਾ ਨਿੰਦਕ ਰਾਰ ਤਿਹੀਨ, ਸੰਤ ਕਾ ਨਿੰਦਕ ਦੁਖੀ ਆਰ ਦੀਨ, ਸੰਤ ਕੇ ਨਿੰਦਕ ਸਰਵ ਰੋਗ, ਸੰਤ ਕੇ ਨਿੰਦਕ ਸਦਾ ਵਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੁਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁਖਨ ਸੁਖਤੀ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕੀਤਾ ਕਾਜ ਨ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉਚੜ ਪਾਈਏ, ਸੰਤ ਕਾ ਦੁਖੀ ਅੰਦਰ ਦੇ ਤੋਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣੇ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਲੈ ਓ ਵਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਵੀ ਹੋਣ ਮਛਲੀ ਤਰਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਭਾਵ ਕੀ ਤਨੀ ਤਰਾਪੈ, ਸੰਤ ਕਾ ਦੁਖੀ ਛੁੱਟੈ ਕੇਲਾ, ਜਿਉਂ ਬਵਾੜ ਦਿਲ ਖੇਦ ਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕੈਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ, ਸੰਤ ਕੇ ਦੁਖੀ ਕੋ ਦਰਗਾ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਏ, ਸੰਤ ਕੇ ਦੁਖੀ ਕੀ ਪੂਜੈ ਨ ਆਸਾ, ਸੰਤ ਕਾ ਦੁਖੀ ਉੱਠ ਚਲੈ ਨਰਾਸਾ, ਸੰਤ ਕੇ ਦੁਖ ਨ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨ ਮਿਟੈ ਕੋਈ, ਨਾਨਕ ਜਨ ਸੱਚਾ ਸੋਏ, ਸਭ ਘੜ ਦਿਸ ਕਿਉਂ ਕਰਨੇ ਹਾਰ, ਸਦਾ ਸਦਾ ਤਿਸ ਕੋ

ਦਸ਼ਟ ਪੈ ਦੀ ਟੂਟੀ ਗਾੜਨ ਹਰ ਗੋਪਾਲ ਸਰਬ ਜੀਆ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਨੇ ਬਿਰਸਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕੁਛ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਗਿਆ ਗੋਗਰ ਵੈ ਜਾਂ ਸਾਵ ਕੇਸ ਤਿਸ ਗਦੀਆਂ ਦਰ ਵੈ ਅਤ ਸੂਰਾ ਜੇ ਕਉ ਕਹਵੈ ਪ੍ਰਭ ਕੀ ਗੱਲਾ ਬਿਨਾ ਕਹਿਤਾ ਵੈ ਜੇ

ਨਸ਼ਟ ਪੈ ਦੀ। ਅਵਨਾਸੀ ਬ੍ਰਹਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਈ, ਸਰਬ ਨਿਰੰਤਰੇ ਕੁਸੋਈ, ਆਪੇ ਬਿਨਾ ਬੇਦਨ, ਗਹਿਰ ਗਭੀਰ ਗਹੀਰ ਸੁਜਨ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨਰਵ, ਮਨ ਸਭ ਪੂਰਨ ਸਮਨ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਗ ਨੇਤਰ ਫੋਰ, ਤਿਸਕਾ ਮੰਤਰ ਨ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਗੇ, ਸਰਬ ਥੋਗ ਸੁਣੀਏ ਘਰ ਤਾਂਗੇ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਨ ਗ੍ਰਸਤ ਮਹਿ ਭੋਗੀ, ਧਿਆਏ ਭਗਦੈ ਸੁਖ ਪਾਇਆ, ਨਾਨਕ ਤਿਸ ਪੁਰਖ ਗਾ ਕਿਨੇ ਅੰਤ ਨ ਪਾਇਆ, ਜਾਗੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪ੍ਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਧਿਆਲ ਹੈ ਸੇ, ਤਿਹੋ ਗੁਣ ਮੈਂ ਜਾਗੋ ਪਰਮਾਏ, ਜਨਮ ਰਹਿ ਫਿਰਿਆ ਮੈਂ ਜਾਈ, ਊਚ ਨੀਚ ਤਿਸਕੀ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਗੇ ਰੰਗ, ਨਾਨਾ ਭੇਖ ਕਰੈ ਇੱਕ ਰੰਗ, ਨਾਨਾ ਵਿਧ ਕਿਨੂੰ ਵਿਸਥਾਰ, ਪ੍ਰਭ ਅਵਨਾਸੀ ਅਕੰਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਵਟਾਏ, ਨਾਨਾ ਵਿਧ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਏ, ਸਭ ਘਟ ਦਿਸਕੇ ਸਭ ਦਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ, ਨਾਮ ਕੀ ਧਾਰੇ ਸਗਲੇ ਜੰਦ, ਨਾਮ ਕੀ ਧਾਰੇ ਖੰਡ ਬ੍ਰਹਿਮੰਡ, ਨਾਮ ਕੀ ਧਾਰੇ ਸਿਮਰਤ ਬੇਦ ਪ੍ਰਾਨ, ਨਾਮ ਕੀ ਧਾਰੇ ਸੁਨਮ ਗਿਆਨ ਧਿਆਨ, ਨਾਮ ਕੀ ਧਾਰੇ ਆਗਾਸ ਪਾਤਾਲ, ਨਾਮ ਕੀ ਧਾਰੇ ਸਗਲ ਆਗਰ, ਨਾਮ ਕੀ ਧਾਰੇ ਪੁਰੀਆਂ ਸਭਵਨ, ਨਾਮ ਕੈ ਸੰਗ ਉਤਰੇ ਸੁਨ ਸਰਾਵਣ, ਕਰ ਕਿਰਪਾ ਜੇ ਸਪਨੈ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਗ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਗੀ ਬਾਣੀ, ਸਤ ਪੁਰਖ ਸਮਾਹੀ ਸਮਾਣੀ, ਸਤ ਕਰਮ ਜਾਗ੍ਰਿਤ ਨ ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਵਨ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ, ਸਤ ਨਾਨਕ ਗੁਰ ਦੀ ਪਾਈ, ਸਚ ਸਤ ਬਚਨ ਸਤ ਉਪਦੇਸ਼, ਸਤ ਤੇ ਜਨ ਜਗ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੈ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੁਕਰ ਨੇ ਹਰ ਅਵਨਾ ਬੂਝ ਗਤ ਵਿਚਾਰ, ਕਰਤੇ ਕੀ ਮਿਤ ਨਾ ਜਨ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਵਿਸਮਨ ਵਿਸਮ ਕਹੇ ਵਿਸਮਾਤ, ਜਿਨ ਬੁਝੇ ਤਿਸਾਇ ਸੁਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਟਨ ਹਾਰ, ਜਾ ਕੈ ਸੰਗਤ ਰਹਿ ਸੰਸਾਰ, ਜਨ ਕਾ ਸੇਵਕ ਸੋ ਵਡ ਭਗੀ, ਜਨ ਕੈ ਸੰਗ ਏਕ ਲਿਵ ਲਗੀ।

ਸਾ ਗੁਣ ਕਹਿ ਏਕ ਨਾ ਜਾਨਾ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਹੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਹੈ ਅਵਰ ਸਿਆਣਵ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਹੁ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਹੁ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਹੁ ਜੀਅ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਨਾਓ ਅਨੇਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨਮਹਿ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਣ ਪਹੁੰਚਤ ਪ੍ਰਾਨੀ ਅਗਮ ਗੋਚਰ ਬ੍ਰਹਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਮ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ

ਸਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੁਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹੋ ਹਰ ਕਹਿ ਨਾਏ ਦੈ ਤਿਸ ਧਾਵ ਤੇ ਬੈਠਾਏ ਤਾਂ ਕਉ ਬਿਘਨ ਨ ਲਾਗੈ ਕੋਇ ਜਾ ਕਹਿ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਬਰਗਾਸ ਤਿਤ ਕਰ ਜਾਏ ਬਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਵਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹੋ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਵਨਾ ਛੂਟਨ ਹਾਰੇ ਸਿਮਰਤ ਸਾਸ਼ਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨਤੇ ਕਹੋ ਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਹੋ ਕਮਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮੱਤ ਤੂੰ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਉਸ ਜਨਮ ਜਨਮ ਕੇ ਕਿਲਵਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪਰਾਸ਼ਿਤ ਗਏ

ਕਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹੇ ਵਿਆਪ ਪ੍ਰਤਪਾਲੈ ਜੀਵਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕਹੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨ ਦਿਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਇ ਹੈ ਸੁਆਓ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨ ਸਹਿ ਅੰਧੇਰਾ ਸੁਨੋ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਇਲੇ ਹੁਸਵਾਰ ਰਾਮ ਨਾਮ ਮੰਤਰੋ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਾਉ ਜਾਏ ਸੱਚ ਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਭੈ ਕੇਪਤ ਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰਨ ਆਵਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾਂ

ಪೂರೇಕೆ ಗುಣಗಾವ ಅಷ್ಟಪದಿ ಪೂರೇ ಗುರುಕಾಸನ ಉಪದೇಶ ಪಾಲ ಬ್ರಾಹ್ಮಣ ಗಿಟ್ ಕರ್ಪೇಕ ಸಾಸು ಸಾಸ್ ಸಿಮರ ಗೋವಿಂದ ಮನಂತರ ಕಿ ಉತ್ತರ ಚಂದ ಆಸನಿತ ತ್ಯಾಗೋತ್ರಂಗ ಸಂತ ಜನಾಕಿ ತೂರ ಮನ ಮಂಗ ಆಪ ಶೋಡ ಬೇನತಿ ಕರಹೋ ಸಾಧ ಸಂಗ ಅಗ್ನ ಸಾಗರ ತರಹೋ ಹರ ತನ ಕೇ ಪರಲೇ ಹೋ ಪಂಡಾರ ನಾನಕ ಗುರು ಪೂರೇ ನಮಸ್ಕಾರ ಖೇಮ ಕುಶಲ ಸಹಜ ಆನಂದ ಸಾಧ ಸಂಗ ಭಜ ಪರಮಾನಂದ ನರಕ ನಿವಾರ ಉದಾರ ಹೋ ಜಿಯೋ ಗುಣ ಗೋವಿಂದ ಅಮೃತ ರಸ ಪಿಯೋ ಚಿತ ಚಿತ್ವಾ ನಾರಾಯಣ ಏಕ ಏಕ ರೂಪ ಜಾಕೇ ರಂಗ ಅನೇಕ ಗೋಪಾಲ ದಾಮೋದರ ದೀನ ದಯಾಲ ದುಃಖ ಪಂಜನ ಪೂರ್ಣ ಕಿರಪಾಲ ಸಿಮರ ಸಿಮರ ನಾಮ ಬಾರಂಬಾರ ನಾನಕ ಜೀ ಕಾ ಏ ಆಧಾರ ਉੱਤਮ ਸਲੋਕ ਸਾਧ ਕੇ ਭਜਨ ਅਮਲੀ ਕਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦਿਆ ਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਕਾ ਜੈ ਪ੍ਰਗਟ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇੱਛਾ ਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਅਮਨ ਜਾਨ ਹਰ ਧਨ ਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਾਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇ

ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਅਰਦਾਸ ਜੀਉ ਤੇਰੇ ਰਾਮ ਆਦਿ ਪਿਤਾ।

ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਠੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰੀਐ ਕਰੁਣਾਉਣੀ ਦਾਵੈ ਧਾਏ ਸਭ ਥਾਈ ਹੁਣਾ ਜੀ ਸਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹ ਨੇ

ਜਪਿਆ ਵਣਕਿ ਛਕਿਆ ਦੇਖ ਚਲਾਏ ਦੇਗ ਵਾਹੇ ਦੇ ਕੇ ਅਣਜਿਠ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਪਾਵਨ ਪਵਿੱਤਰ ਕਮਰੇ ਵੱਲ ਧਿਆਨ ਤਰਕੇ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਧ ਬੰਦ ਕਢਵਾਏ ਖੋਪਰੀ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾ ਸਵਾਸਾ ਸੰਘ ਨੇ ਵਾਹੇ ਜਿਨਾਂ ਦੀ ਕਮਰੇ ਵੱਲ ਧਿਆਨ ਤਰਕੇ ਬੋਲਣਾ ਜੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਤਿਕਾਰ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਮਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨਾਲ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ

ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਜੀ ਦੇ ਪਾਵਨ ਵਚਨ ਅਨੁਸਾਰ ਸੇਵਕ ਕੋ ਸੇਵਾ ਬਣ ਆਏ ਹੁਕਮ ਬੋਝ ਪਰਮ ਪਦ ਪਾਈ। ਜੀ ਦੇ ਪਾਵਨ ਵਚਨ ਅਨੁਸਾਰ ਆਪ ਜੀਆਂ ਦੇ ਦਰ ਕਰਦੇ ਸੇਵਕ

ਵਾਲ, ਬੀਬੀ ਪਰਮੀਤ ਕੌਰ ਧਾਲੀਵਾਲ, ਸੱਚੇ ਪਾਤਸ਼ਾਹ ਜੀ, ਤਿੰਨਾਂ ਦਾ ਸਮੁੱਚਾ ਸੇਵਕ ਪਰਿਵਾਰ, ਆਪਣੀ ਬੇਟੀ ਮੰਨਤ ਕੌਰ ਧਾਲੀਵਾਲ, ਸੱਚੇ ਪਾਤਸ਼ਾਹ, ਤਿੰਨਾਂ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਅੰਦਰ ਅਤੇ ਜਨਮ ਦਿਨ ਦੀ ਖੁਸ਼ੀ ਅੰਦਰ, ਸੱਚੇ ਪਾਤਸ਼ਾਹ ਜੀ, ਉਹ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਪਾਸੋਂ ਅਲਾਹੇ ਬਾਣੀ, ਤੁਰਕੀ ਬਾਣੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਜੀਆਂ ਦੇ ਪਾਵਨ ਵਤਨ ਅਨੁਸਾਰ ਸੁਖਮਨੀ ਸਾਹਿਬ ਜੀਆਂ ਦੇ ਜਾਪ ਹੋਏ, ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਜੀ ਦੇ ਹਰਜਸ ਕੀਰਤਨ, ਛੇ ਪੌੜੀਆਂ ਅਨੰਦ ਸਾਹਿਬ ਜੀਆਂ ਦੇ ਜਾਪ ਕੀਤੇ ਗਏ, ਸੱਚੇ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਦੇ, ਅੱਗੇ ਤੋਂ ਸਮਰੱਥ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੇਵਕ ਪਰਿਵਾਰ ਆਈਆਂ ਸਿੱਖ ਸੰਗਤਾਂ ਦੇ ਹਿਰਦੇ ਵਸਾਉਣਾ ਜੀ, ਸੇਵਕ ਪਰਿਵਾਰ ਬੱਚਿਆਂ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਲ ਦਰੋ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੇਵਕ ਪਰਿਵਾਰ ਤੇ ਸਦਾ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ, ਘਰ ਵਿੱਚ ਏਕਤਾ ਸੁੱਖ ਸ਼ਾਂਤੀ ਆਪਸ ਵਿੱਚ ਪਿਆਰ ਇਤਫਾਕ ਦੀ ਦਾਤ ਬਖਸ਼ਣੀ, ਸੱਚੇ ਪਾਤਸ਼ਾਹ ਜੀ, ਬੱਚੀ ਮੰਨਤ ਕੌਰ ਧਾਲੀਵਾਲ ਤੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ, ਸੱਚੇ ਪਾਤਸ਼ਾਹ ਜੀ, ਉੱਚ ਵਿਦਿਆ ਦਾ ਦਾਨ, ਮਾਤਾ ਪਿਤਾ ਦਾ ਆਗਿਆਕਾਰ, ਦੇਸ਼ ਕੌਮ ਦੀ ਸੇਵਾ, ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰ ਬੱਚੀ ਏਕਮ ਕੌਰ ਧਾਲੀਵਾਲ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹੈ, ਬੱਚੀ ਤੇ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾਤ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਵਿਦਿਆ ਦੇ ਦਾਨ ਬਖਸ਼ਣੀ, ਸੱਚੇ ਪਾਤਸ਼ਾਹ ਜੀ, ਭਾਈ ਰਜਿੰਦਰ ਸਿੰਘ ਚਹਿਲ ਅਤੇ ਬੀਬੀ ਸੁਖਪਾਲ ਕੌਰ ਚਹਿਲ, ਸਮੁੱਚੇ ਧਾਲੀਵਾਲ ਅਤੇ ਚਹਿਲ ਪਰਿਵਾਰ ਵੱਲੋਂ, ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰ ਦੀ ਚੜ੍ਹਦੀ ਕਲਾ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਆਪ ਜੀਆਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਆਪ ਜੀ ਨੇ ਕਿਰਪਾ ਕਰਨੀ ਸਮੁੱਚੇ ਹੀ ਸੇਵਕ ਪਰਿਵਾਰਾਂ ਦੀਆਂ ਅਰਦਾਸਾਂ ਆਪਣੇ ਚਰਨਾਂ ਅੰਦਰ ਕਬੂਲ ਕਰਨੀਆਂ, ਸੱਚੇ ਪਾਤਸ਼ਾਹ ਜੀ, ਪਰਿਵਾਰ ਨੂੰ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸੇਵਕ ਪਰਿਵਾਰ ਪਾਸੋਂ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ, ਆਪ ਜੀਆਂ ਨੂੰ ਸੁੰਦਰ ਰੁਮਾਲਾ ਸਾਹਿਬ ਭੇਟਾ ਕੀਤੇ ਗਏ, ਆਪ ਜੀਆਂ ਨੇ ਦਰ ਅੰਗੀਕਾਰ ਕੀਤੇ, ਸੇਵਕਾਂ ਦੇ ਲੋਕ ਲੋਕ ਕੇ ਦਿਨ ਪਾਦੇ ਢੱਕ ਕੇ ਰੱਖਣੇ, ਲਾਜਪਤ ਬਣਾਈ ਰੱਖਣੀ, ਸੱਚੇ ਪਾਤਸ਼ਾਹ ਜੀ, ਉਹ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ, ਦਰ ਪ੍ਰਵਾਨ ਕਰੋ ਜੀ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਅੱਗ ਬਖਸ਼ਣੀ ਜੀ, ਜੋ ਜੀ ਸਕੇ ਸੋ ਆਪ ਜੀਆਂ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਸੱਚੇ ਪਾਤਸ਼ਾਹ ਸੇਵਕਾਂ ਦੇ ਲੋ ਲੰਗਰ ਤਪਤੇ ਰੱਖਣੇ, ਭੰਡਾਰੇ ਭਰਪੂਰ ਕਰਨੇ, ਸੇਵਕ ਪਰਿਵਾਰ ਪਾਸੋਂ ਆਪ ਜੀਆਂ ਦੇ ਪਾਵਨ ਹਰਿਮੰਦਰਾਂ ਦੀਆਂ ਸੇਵਾਵਾਂ ਵਾਸਤੇ, ਲੰਗਰਾਂ ਦੀਆਂ ਸੇਵਾਵਾਂ ਵਾਸਤੇ, ਰਾਗੇ ਸਿੰਘਾਂ ਜੀ ਦੀ ਉਪਜੀਵਕਾ ਵਾਸਤੇ ਬੇਅੰਤ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਹੈ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਏ ਸੋ ਸੋ ਖਜ਼ਾਨੇ ਧਰਮ ਦੇ ਕੀਰਤਨਾਂ ਭਰਪੂਰ ਕਰਨੇ ਜੀ, ਸੇਵਕਾਂ ਨੂੰ ਦਿਨ ਦੁੱਗਣੀ ਰਾਹ ਚੌਕੜੀ ਤਰੱਕੀ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਸਦਾ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਸੁਭਾਗੇ ਭਰੇ ਖੁਸ਼ੀਆਂ ਭਰੇ ਬਖਸ਼ਣੀ, ਸੱਚੇ ਪਾਤਸ਼ਾਹ ਬਿਨ ਸੰਗਤਾਂ ਆਪ ਜੀਆਂ ਦੇ ਪਾਵਨ ਦਰਬਾਰਾਂ ਅੰਦਰ ਨਤਮਸਤਕ ਹੋਈਆਂ ਭੇਟਾਵਾਂ ਅਰਪਣ ਕੀਤੀਆਂ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਾ ਲੇਖੇ ਲਾਉਣੀ, ਭੇਟਾਵਾਂ ਦਰ ਮਨਜ਼ੂਰ ਕਰਨੀਆਂ ਜੀ, ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ ਜੀ, ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਸੇਵਕ ਪਰਿਵਾਰ ਆਈਆਂ ਸਿੱਖ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਆ ਗਏ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਹੈ। ਸਿਵਕ ਪਰਿਵਾਰ, ਧਾਲੀਵਾਲ ਪਰਿਵਾਰ ਅਤੇ ਟਹਿਲ ਪਰਿਵਾਰ ਸਮੁੱਚੇ ਹੀ ਸਿਵਕ ਪਰਿਵਾਰਾਂ ਪਾਸੋਂ ਬੱਚੀ ਮੰਨਤ ਕੌਰ ਧਾਲੀਵਾਲ ਦੇ ਗ੍ਰੈਜੂਏਸ਼ਨ ਹੋਣ ਅਤੇ ਜਨਮ ਦਿਨ ਦੀ ਖੁਸ਼ੀ ਅੰਦਰ ਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਚੰਨ ਪਰਸੇ ਗਏ। ਅਲਾਹੀ ਬਾਣੀ ਸੁਖਮਨੀ ਸਾਹਿਬ ਜੀਆਂ ਦੇ ਜਾਪ, ਹਜਸ ਕੀਰਤਨ ਉਪਰੰਤ ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਕਰਕੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ ਸਿਵਕ ਪਰਿਵਾਰ ਤੇ ਸਦਾ ਆਪਣਾ ਮਿਹਰ ਭਰਿਆ, ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਚੜ੍ਹਦੀ ਕਲਾ ਦੇ ਦਾਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਬੱਚਿਆਂ ਨੂੰ ਉੱਚ ਵਿਦਿਆ ਦੇ ਦਾਤ, ਮਾਤਾ ਪਿਤਾ ਦਾ ਆਗਿਆਕਾਰ ਦੇਸ਼ ਕੌਮ ਦੀ ਸੇਵਾ ਅਤੇ ਗੁਰੂ ਮਹਾਰਾਜ ਆਪਣੇ ਦਰਗਾਹ ਦੀ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ ਦੀ। ਸੁਸਾਰ ਸੰਗਤ ਦੀ ਇੱਥੇ ਹੁਣ ਸਮਾਪਤੀ ਹੈ। ਸੋ ਹੁਣ ਦੇਗ ਵਰਤੇ ਗਏ, ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਬੇਨਤੀ ਹੈ ਕਿ ਲੰਗਰ ਹਾਲ ਵਿੱਚ ਜਾ ਕੇ ਲੰਗਰ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਹੈ ਜੀ। ਤੋ ਸੇਵਕ ਪਰਿਵਾਰ ਪਾਸੋਂ ਆਈਆਂ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ, ਜੋ ਆਪ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਖੁਸ਼ੀ ਨੂੰ ਵਧਾਉਣ ਵਾਸਤੇ ਇੱਥੇ ਪਹੁੰਚੇ ਹੋ। ਸਾਰਿਆਂ ਦਾ ਸੇਵਕ ਪਰਿਵਾਰ ਦਾ ਵੱਲੋਂ ਤਹਿ ਦਿਲੋਂ ਧੰਨਵਾਦ ਜੀ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਆਪਣੇ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸਾਨੂੰ ਹਰ ਜਸ ਸਰਵਣ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ।

शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरिया दृष्टियां, अखां, कान, नासका, ये जड़े इंद्रिय हैं ना जी, ये आवाजा मार मार के लिया हैं। ते पिंड दे चौधरी नूं तंग कर, कबीर साहब बाबा आपना बसूंगा, मैं इस पिंड विच नहीं रहना चाहता क्योंकि कोई मेरा कहना ही नहीं मानता। काम, क्रोध, लोभ, मोह, अहंकार वखरे वखरे रंग रस्ते हैं, मेरा कोई कहना नहीं मानता। तो मेरी चौधरी की जिम्मेवारी है, मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतर्गामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होना ही नहीं, दोबारा नहीं मैं आना चाहता। धर्मराज जब लेखा मांगे, बाकी निकसी भारी, पंच किसान वा भाग गए, जे पंजे ही मैनू सताने वाले सीगे, मेरे पिंड दे विच मेरे नाल वासी सी, ये तो सारे दौड़ जाने लै बांध दिओ जीओ दरबारी दरबार दे विच। ते दरबारियां ने जीव आत्मा नू बन लैना, चौधरी नू बन लैना कि तेरी जिम्मेवारी सी। अब की बार बख्श बंदे को बहुर न पड़ सकती, मैनू बंदे नू इसे ही जन्म विच बख्श दे। गुरु प्यारो, जन्म तो मौत तक का जो सफर है, एक दिन जन्म होया एक दिन मौत भी होगी, जो उपजो सो दिन सहे, ये अटल सच्चाई है। जन्म दसदा है कि मौत भी होगी। इस सृष्टि विच, इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तक की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी, इस जीवन विच समझ, अपना हिसाब किताब एक ही नबील है, अगे ना तेनू हिसाब किताब देना। गुरु प्यारियो, जदों भी कोई प्राणी चलिया जाता ना संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣ, ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮਣੀ ਚਾਹੀਦੀ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ ਨੂੰ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਹੀ ਨਿਪਟ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ। ਮੈਂ ਚਲੋ ਕਬੀਰ ਸਾਹਿਬ ਦਾ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦਿੱਤਾ। ਸੰਗ ਚਲਤ ਹੈ, ਹਮ ਵੀ ਚੱਲਣਾ, ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਕਰਾਂਗਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੁਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਹੁੰਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਨੇ ਰੱਖਿਆ, ਜਾਵਤ ਨਾ ਰੱਖਿਆ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਸ ਪਿਤਾ ਜੀ, ਜੀਵ ਦੇ ਗੁਣਾ ਉਗੁਣਾ ਦੀ ਵਿਚਾਰਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਕ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀਂ ਚਾਰਾ ਥਾਂ ਕੋ ਕੀਜੈ ਸਾਧ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਦਈਏ।

ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ।

us.

ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ। ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ ਔਰ ਕੀਰਤਨ ਦਰਬਾਰ। ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਕਿ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ। ਉਸ ਕੀਰਤਨ ਨੂੰ ਪਰੋਇਆ ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ ਕਹਿੰਦੇ? ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ? ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: page number 4.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸੁਬਾਏ ਕਾਇਆ ਹੰਸ ਥਿਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰਿਓ।

ਹੈ ਫਿਰ ਸੱਚੜਾ ਹੇਤ ਪਿਆਰੇ ਤੁਸੀਂ ਰੋਵ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਧਾਵਣੀਆਂ ਫਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਮੈਂ ਫਿਰ ਸੱਚ ਸਾ ਲਾਹਣਾ ਹਾਂ ਰਹਿਸਿਆੜੀ ਨਾਮ ਪਤਾਰੇ

ਪ੍ਰੀਤ ਨ ਬਿਰਹੜਾ ਨਾਨਕ ਬ੍ਰਹਮ ਵਿਚਾਰੂ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੂ ਵਾ ਸੱਚੜਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਣੂ ਵਾ ਸੱਚ ਸ਼ਬਦ ਪਛਾਣੂ ਦੂਰ ਨਾ ਜਾਣੂ।

ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਭਾਏ ਵਿਕਾਰੂ ਜਮ ਮਾਰਗ ਪੰਥ ਨ ਸੁਜਈ ਉੱਜੜ ਅੰਧ ਗੁਬਾਰੂ ਵਾ ਨਾ ਜਲ ਲੇਪ ਤੁਲਾਈਆ ਨਾ

ਸੋਇਨਿਕ ਹਾਜ਼ਰੀ ਆਪ ਸਮ ਸੰਗਤਾਂ ਨੇ ਪ੍ਰਵਾਨ ਕਰੀ ਸਤਿਗੁਰ ਜੀ ਸਾਡੇ ਸਾਰਿਆਂ ਦੀ ਅਰਦਾਸਾਂ ਉਸ ਆਤਮਾ ਨੂੰ ਸਹਾਇਕ ਹੋਣ ਜੀ ਪਿੱਛੇ ਸਾਰੇ ਪਰਿਵਾਰ ਨੂੰ ਸਤਿਗੁਰ ਜੀ ਭਾਣਾ ਮਨ ਦਾ ਬਲ ਬਖਸ਼ਿਸ਼ ਕਰਨ ਇੱਥੇ ਕੀਰਤਨ ਦੀ ਸਮਾਪਤੀ ਅਨੰਦ ਸਾਹਿਬ ਦਾ ਪਾਠ ਸਾਰੇ ਰਲ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਜੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤ ਜੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਕੀ ਬਣਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਚੱਪੀਆਂ ਜਿਹੜਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਡਿੜ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਜਿੱਥੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆੜੇ ਨਾ ਚਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰੇ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਰ ਸਤ ਕਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਜਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੜ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਜ ਸਰਦਾਰ ਸਾਹਿਬ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਨੂੰ ਸੇਵਾ ਸੰਭਾਲ ਸਕਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਗੁਰ ਭਾਵੇ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਦੇ ਚੰਨ ਕਾਮਾਂ ਦੇ ਤਾਂ ਦਤਾਰ ਪਿਤਾ ਜੀਓ ਅੱਜ ਦਰਕਰ ਸੇਵਾ ਦਾਸ ਦਾਰ ਪੈਰਾਂ ਸਿੰਘ ਢਿੱਲੋਂ ਦਤਾਰ ਆਦਿ ਦੇ ਬਖਸ਼ੇ ਸਰਸੇ ਪੂਰੇ ਕਰਕੇ ਕੀ ਬਨਵਾਸ ਉਸ ਕਾਰਪੁਰ ਦਾ ਸੱਦਾ ਉੱਤੇ ਆਪ ਦੇ ਚਰਨਾਂ ਜਾਪ ਰਾਜੇ ਨੇ ਦਤਾਰ ਕਿਰਪਾ ਕਰੋ ਉਹਨਾਂ ਦੀ ਨਿਵੇਦ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਆਤਮਿਕ ਕਲਿਆਣ ਦਤਾਰ ਪਿਤਾ ਜੀਓ ਪਰਿਵਾਰ ਵੱਲੋਂ ਬੀਬੀ ਬਲਜੀਤ ਕੌਰ ਤੇ ਸਾਰੇ ਪਰਿਵਾਰ ਵੱਲੋਂ ਦਤਾਰ ਜੀ ਆਤਮ ਮਿੱਤਰ ਕਾਲੀ ਤੁਲਸੀ ਬਾਣੀ ਦੇ ਸਹਿਜ ਪਾਠ ਪ੍ਰੋਗਰਾਮ ਕਰਵਾਏ ਸਨ ਆਪ ਨੇ ਕਿਰਪਾ ਕੀਤੀ ਹੈ ਇਸ ਵੇਲੇ ਸਹਿਜ ਪਠਾਂ ਦੇ ਨਿਰਵਿਘਨ ਤਾਰ ਸਾਹਿਬ ਸਬੂਰ ਪਾਕ ਪਾਏ ਨੇ ਉਪਰੰਤ ਰਾਜੀ ਸਿੰਘ ਰਿਪਿਤਰ ਗੁਰਬਾਣੀ ਦੇ ਵੈਰਾਗਮਈ ਕੀਰਤਨ ਗਾਇਨ ਕੀਤੇ ਨੇ ਕਿਰਪਾ ਕਰੋ ਕੀਰਤਨ ਕਰਦੇ ਆ ਪਾਠ ਕਰਦੇ ਆ ਸੇਵਾ ਕਰਦੇ ਆ ਭੋਈਆਂ ਭੁੱਲਾਂ ਤੁੱਤਾਂ ਦੀ ਮਾਫੀ ਬਖਸ਼ੋ ਪੜੀ ਵੇ ਬਾਣੀ ਸੋਚ ਕੇ ਸਤਿਖੰਡ ਪ੍ਰੋਗਰਾਮ ਬਾਣੀ ਦਾ ਭਾਵ ਬਖਸ਼ਿਸ਼ ਕਰਦੇ ਤਾਰ ਜੀ ਕੈਦ ਪੀਸ ਖੇਤੀ ਕਰ ਬੇਰਾ ਆਪ ਕੀ ਬਾਹਰ ਬੱਚੇ ਬੰਦੇ ਕੋਲ ਬਹੁਤ ਨਾ ਭੋਜਨ ਫੇਰਾ ਜੇ ਮਾਵਾਂ ਕਰਦਾਰ ਕਿਰਪਾ ਕਰੋ ਦਾਰ ਪਹਿਰਾ ਸਿੰਘ ਢਿੱਲੋਂ ਦਤਾਰ ਜੀ ਇਸ ਮਹਾਂਦਰੁਖ ਦੀ ਯਾਤਰਾ ਕਰਦੇ ਹੋ ਜਾਂ ਪੁਨਰਚਾ ਕੇ ਮਾਈ ਬਖਸ਼ੋ ਉਹਨਾਂ ਦੇ ਗੋਲਿਆਂ ਉਗਣ ਅੱਜ ਤਾਰ ਦੇ ਉਹਨਾਂ ਦੀ ਆਤਮਾ ਨੂੰ ਚਾਨਣਾ ਹੀ ਨਿਵਾਸ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਗ ਉਹਨਾਂ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨ ਬਲਦਾਨ ਬਖਸ਼ੋ ਦਤਾਰ ਕਿਰਪਾ ਕਰੋ ਪਰਿਵਾਰ ਵਿੱਚ ਸੁੱਖ ਰੱਖੋ ਤੇਜ ਰਾਜ ਬਖਸ਼ੇ ਕਰਕੇ ਵਿਚਰੀ ਹੋਈ ਆਤਮ ਨੂੰ ਸ਼ਾਂਤੀ ਬਖਸ਼ੋ ਜੀ ਦਤਾਰ ਪਰਿਵਾਰ ਵੱਲੋਂ ਆਪ ਦੇ ਪੁੱਤਰ ਮਾਲੇ ਹਾਜ਼ਰ ਨੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਜੀ ਪੜ੍ਹਦੇ ਟੱਪੋ ਗੁਰੂ ਜੀ ਪਰਿਵਾਰ ਸੰਗਤਾਂ ਵਾਸਤੇ ਪ੍ਰਭ ਸਾਹਿਬ ਦੇ ਘਰ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪੁੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਜੀ ਆਪ ਜੀ ਬਖਸ਼ੇਦਾਤਾ ਪਰਿਵਾਰ ਵੱਲੋਂ ਲੰਗਾ ਚੁੱਟ ਸਕਦੇ ਪ੍ਰਵਾਨ ਕਰਨੀ ਹੋਰ ਕੀ ਬਣਵਾਏ ਪਰਿਵਾਰ ਵੱਲੋਂ ਆਪ ਦੇ ਬਖਸ਼ੇਦਾਤਾ ਚੋਂ $2100 ਆਪ ਨੂੰ ਚੱਲਣਾ ਪੈਂਦਾ ਕਿ ਪਰਿਵਾਰ ਦਤਾਰ ਬਖਸ਼ਿਸ਼ ਕਰੋ ਕਮਾਈਆਂ ਸਭ ਕਰੋ ਦਤਾਰ ਕਰ ਵਾਧੇ ਬਖਸ਼ ਇਹ ਸਭ ਜੀ ਦਾ ਫਲਾ ਦੇ ਵਿਚਰੀ ਆਦਮ ਨੂੰ ਬਖਸ਼ਿਸ਼ ਕਰਕੇ ਉਹਨਾਂ ਨੂੰ ਠੰਡ ਬਖਸ਼ੋ ਆਤਮਾ ਨੂੰ ਆਪਣੇ ਚੱਲਣ ਨਵਾਜ ਗੁਰੂ ਪਾਲਦਾ ਕਰੋ ਜੀ ਗੁਰੂ ਕੀ ਬਣਵਾਜ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਇਸ ਵੇਲੇ ਦਰਤੇ ਆਈਆਂ ਸਾਫ ਸੰਗਤਾਂ ਦੇ ਆਲਜੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਤੇ ਸਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਕੀ ਵਿਵਹਾਰ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕਾ ਜੀ ਮਾਹੀ ਬਖਸ਼ੋ ਬਿਹਤਰ ਹੋ ਕੇ ਨਵੇਂ ਬਖਸ਼ਿਸ਼ ਕਰਕੇ ਸਾਫ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਦਾਰ ਤੇ ਸਭ ਆਈਆਂ ਸੰਗਤਾਂ ਹਾਜ਼ਰ ਪ੍ਰਵਾਨ ਕਰਦੇ ਹਾਂ ਸਭ ਸੰਗਤਾਂ ਦੀਆਂ ਅਰਦਾਸਾਂ ਦੀਆਂ ਬੇਨਤੀਆਂ ਕੀ ਵਿਵਹਾਰ ਵਿਛੜੀ ਆਤਮ ਦੀ ਸ਼ਾਂਤੀ ਵਾਸਤੇ ਆਪਦੇ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਕਿਰਪਾ ਕਰੋ ਸਹੀ ਪਿਆਰੇ ਮੇਰੇ ਜਿਹੜੇ ਮੈਨੂੰ ਆਪਦਾ ਨਾਮ ਜਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਹੋਏ ਸਭ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਖੰਡਾ

0: सुनहार सत्रियाकाल।
1: वाहेगुरु जी का खालसा, वाहेगुरु जी।

0: ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਲਹੋ, ਹਮ ਬਾਰਿਕ ਤੁਮਰੇ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਿਸ਼ਵੀ ਰੂਹ ਸਰ ਪਿਆਰਾ ਸਿੰਘ ਢਿੱਲੋਂ ਜੀ ਦੀ ਮਿੱਠੀ ਯਾਦ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਸਰ ਪਿਆਰਾ ਸਿੰਘ ਢਿੱਲੋਂ ਜੀ ਇਸ ਸੰਸਾਰ 'ਤੇ ਇੰਨੇ ਰਹੇ ਅਤੇ ਅੱਜ ਸਵੇਰੇ ਉਹਨਾਂ ਦੇ ਸਤਿਕਾਰ ਅਤੇ ਉਸ ਤੋਂ ਉਪਰੰਤ ਆ ਕੇ ਇਸ ਗੁਰੂ ਘਰ ਵਿਖੇ ਸਹਿਜ ਪਾਠ ਅਤੇ ਭੋਗ ਅਤੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਸੋ ਆਪ ਸਮੂਹ ਸੰਗਤਾਂ ਦਾ ਢਿੱਲੋਂ ਪਰਿਵਾਰ ਵੱਲੋਂ ਅਤੇ ਬੈਂਸ ਪਰਿਵਾਰ ਵੱਲੋਂ ਆ ਕੇ ਹਾਜ਼ਰੀਆਂ ਭਰਨ ਲਈ ਅਤੇ ਦੁੱਖ ਵੰਡਾਉਣ ਲਈ ਹਾਰਦਿਕ ਹਾਰਦਿਕ ਧੰਨਵਾਦ, ਕਿਉਂਕਿ ਦੁੱਖ ਵੰਡਾਇਆ ਘੱਟ ਜਾਂਦਾ ਹੈ। ਅਤੇ ਨਾਲ ਸਾਡੀ ਅਰਦਾਸ ਹੈ ਆਪ ਜੀ ਦੀ ਵੀ ਕਿ ਅਕਾਲ ਪੁਰਖ ਵਿਛੀ ਰੂਹ ਨੂੰ ਆਪਣੇ ਚਰਨਾਂ 'ਚ ਸਤੀਵੀ ਕਾਲ ਦੀ ਵਾਸਾ ਦੇਵੇ ਅਤੇ ਪਿੱਛੇ ਢਿੱਲੋਂ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ, ਸਭਨਾਂ ਨੂੰ ਇਹ ਅਵਸਰ ਅਤੇ ਅਕੈਸ ਸਦਮਾ ਸਹਿਣ ਦਾ ਬਾਅਦ ਬਖਸ਼ੇ। ਧੰਨਵਾਦ ਹੈ ਇੱਥੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਰਸੀਲਾ ਹਜੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਰ ਅਤੇ ਹਜੂਰੀ ਰਾਗੀ ਸ੍ਰੀ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਲਾਈ ਬਣਦੇ ਢੁੱਕਵੇਂ ਕੀਰਤਨ ਸਰਵਣ ਕੁਆਏ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਨਵਰੀਤ ਸਿੰਘ ਦਾ ਜਿਨ੍ਹਾਂ ਨੇ ਪਹਿਲਾਂ ਸੁਖਮੀ ਸਾਹਿਬ ਦੇ ਪਾਠ ਕਿਉਂਨਰ ਹੋਮ 'ਤੇ ਕੀਤੇ ਅਤੇ ਫਿਰ ਇੱਥੇ ਆ ਕੇ ਵੀ ਉਹਨਾਂ ਨੇ ਰਾਣੀਆਂ ਦੇ ਪਾਠ ਆਪ ਨੂੰ ਸਾਨੂੰ ਕਰਾਏ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਅਮਰਿੰਦਰ ਸਿੰਘ ਬਾਜਵਾ ਜੀ ਦਾ, ਜਿਨ੍ਹਾਂ ਨੇ ਆ ਕੇ ਅਰਦਾਸ ਦੀ ਆਪ ਜੀ ਨੂੰ ਸਰਵਣ ਕਰਵਾਈ ਹੈ। ਅਤੇ ਨਾਲ ਹੁਣ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨ, ਚਾਹ ਦੇ ਲੰਗਰ ਵੀ ਤਿਆਰ ਨੇ ਉਹ ਵੀ ਛੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਅਤੇ ਇੱਥੇ ਹੀ ਹੁਣ ਸਮਾਪਤੀ ਹੈ ਇੱਕ ਵਾਰੀ ਫਿਰ ਪਰਿਵਾਰ ਵੱਲੋਂ ਆਪ ਸਭ ਦਾ ਸਵੇਰ ਤੋਂ ਲੈ ਕੇ ਹੁਣ ਤੱਕ ਹਾਜ਼ਰੀ ਭਰਨ ਲਈ ਸਾਰੇ ਆ ਕੇ ਆਪ ਨੇ ਫਿਊਨਰ ਹੋਮ ਵੀ ਅਤੇ ਇੱਥੇ ਵੀ ਹਾਜ਼ਰੀਆਂ ਭਰੀਆਂ ਨੇ। ਹਾਰਦਿਕ ਹਾਰਦਿਕ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਸਾਧ ਸਿੰਘ ਜੀ ਉਹ ਦਸਤਾਰ ਦੀ ਰਸਮ ਹੁਣ ਕਰਨੀ ਹੈ ਜੀ। ਸੋ ਮੈਂ ਬੇਨਤੀ ਕਰਾਂ ਕਿ ਆ ਕੇ ਅਤੇ ਆਪਾਂ ਸ਼ੁਰੂ ਕਰੀਏ ਰਸਮ ਅਤੇ ਆ ਕੇ ਮੱਥਾ ਟੇਕ ਕੇ ਬੈਠ ਜਾਣ ਜੀ ਮਹਾਰਾਜ ਦੇ ਸਾਹਮਣੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਦਸਤਾਰ ਦੀ ਰਸਮ ਕੀਤੀ ਜਾ ਸਕੇ। ਦਸਤਾਰ ਦੀ ਰਸਮ ਜੋ ਹੈ ਇਸ ਕਰਕੇ ਕੀਤੀ ਜਾਂਦੀ ਆ ਕਿ ਇਹ ਚੇਤਾ ਕਰਾਇਆ ਜਾਂਦਾ ਕਿ ਹੁਣ ਅੱਜ ਤੋਂ ਜ਼ਿੰਮੇਵਾਰੀਆਂ ਜੋ ਬਜ਼ੁਰਗਾਂ ਵਾਲੀਆਂ ਸਨ ਉਹ ਇਹਨਾਂ 'ਤੇ ਆ ਗਈਆਂ ਨੇ ਅਤੇ ਇਹਨਾਂ ਨੇ ਨਿਭਾਉਣੀਆਂ। ਜੋ ਪਰਿਵਾਰ ਦੇ ਪ੍ਰੋਗਰਾਮ ਜੋ ਰਸਮਾਂ ਰਿਵਾਜ ਉਹ ਕਰਦੇ ਸਨ ਹੁਣ ਉਹਨਾਂ ਦੇ ਸਪੁੱਤਰ ਇਸ ਜ਼ਿੰਮੇਵਾਰੀ ਨਿਭਾਉਣਗੇ। ਸੋ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਆ ਕੇ ਅਤੇ ਉਹ ਹਾਸਲ ਕਰਨ ਜੀ। ਅੱਗੇ ਬੈਠਣਾ ਪੈਣਾ ਜੀ ਮਹਾਰਾਜ ਦੇ ਸਾਹਮਣੇ।

ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਗੁਰੂ ਕਿਰਪਾ ਕਰੇ ਹੁਣ ਆਪ ਜੀ ਨੂੰ ਗੁਰੂ ਇਹ ਬਲ ਬਖਸ਼ੇ ਕਿ ਸਾਰੀਆਂ ਜ਼ਿੰਮੇਵਾਰੀਆਂ ਆਪ ਜੀ ਨਿਭਾਓ ਬੜੇ ਸਤਿਕਾਰ ਦੇ ਪਿਆਰ ਨਾਲ ਪਰਿਵਾਰ ਅੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ ਕਰੋ ਕਿਰਪਾ ਸਰ। ਸਮੂਹ ਪ੍ਰਬੰਧਕ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ, ਤਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ, ਨਾਲ ਹੀ ਅਰਦਾਸ ਵੀ ਕਰ।